ਉੱਪਰ ਜਾਂਦੇ ਆ ਉੱਥੇ ਬਹੁਤ ਸਾਰੇ ਅਸਥਾਨ ਨੇ ਤੇ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਤੋਂ ਪਹਿਲਾਂ ਜਨਮ ਤੋਂ ਪਹਿਲਾਂ ਪ੍ਰਕਾਸ਼ ਤੋਂ ਪਹਿਲਾਂ ਗੁਰੂਆਂ ਦੇ ਉੱਥੇ ਚਰਨ ਪਏ ਨੇ। ਇਤਿਹਾਸ ਦੇ ਮੁਤਾਬਕ ਉੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਵੀ ਚਰਨ ਪਏ, ਜਿਹੜਾ ਅਸਥਾਨ ਬੁੱਢਣ ਸ਼ਾਹ ਦਾ ਹੈ। ਇਸ ਤੋਂ ਪਹਿਲਾਂ ਸਤਿਗੁਰੂ ਜੀ ਦੀ ਬਖਸ਼ਿਸ਼ ਹੋਈ, ਕਿਰਪਾ ਹੋਈ, ਰਹਿਮਤ ਹੋਈ ਹੈ ਇਸ ਅਸਥਾਨ ਨੂੰ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵਸਾਉਣਾ ਕੀਤਾ ਸੀ, ਛੇਵੇਂ ਪਾਤਸ਼ਾਹ ਨੇ। ਫਿਰ ਸੱਤਵੇਂ ਪਾਤਸ਼ਾਹ ਗੁਰੂ ਹਰਿ ਰਾਏ ਮਹਾਰਾਜ ਜੀ ਨੇ ਇਸ ਧਰਤੀ ਨੂੰ ਭਾਗ ਲਾਈ ਰੱਖੇ, ਦੂਰ ਦੁਰਾਡੇ ਤੋਂ ਆਈਆਂ ਹੋਈਆਂ ਸਿੱਖ ਸੰਗਤਾਂ ਨੂੰ ਔਰ ਕਈ ਪ੍ਰਕਾਰ ਦੇ ਆਏ ਹੋਏ ਰੋਗੀਆਂ ਨੂੰ ਰੋਗਾਂ ਤੋਂ ਰਹਿਤ ਕੀਤਾ ਸੀ ਗੁਰੂ ਹਰਿ ਰਾਏ ਮਹਾਰਾਜ ਜੀ ਨੇ। ਇੱਥੇ ਹੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਸੀ। ਸਤਿਗੁਰੂ ਜੀ ਕਿਰਪਾ ਕਰਨ, ਗੁਰੂ ਬਾਣੀ ਦੇ ਬੋਲ, ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੀ ਸਿੱਖਿਆ ਸੰਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਏ। ਸਤਿਗੁਰੂ ਜੀ ਰਹਿਮਤ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨੋ ਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੇ ਵਸਾਇਆ ਕਹਿ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹੇ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੇ, ਕਰ ਤਾਂ ਤੇਰੇ ਸਭ ਕੁਛ ਹੈ, ਜਿਸ ਦੇ ਸੋ ਪਾਵੇ, ਸਦਾ ਸਿਫ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ, ਜਿਸ ਦੀਆਂ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਅਜੇ ਪੰਚ ਸ਼ਬਦ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀ ਹੈ, ਪੰਚ ਦੋ ਤੁਦ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਦ ਚਿਨ ਕਉ, ਸੇ ਨਾਮ ਹਰਿ ਕੈ ਲਾਗੇ, ਕਹੇ ਨਾਨਕ ਤੈ ਸੁਖ ਹੋਵਾ, ਤਿਤ ਘਰ ਅਨਹਦ ਵਾਜੇ, ਆਨੰਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭੈ ਸਰਸੇ, ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤ ਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੋਰੇ ਸਲੋਕ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਦਸਰਾਤ ਦੋ ਦਾਈ ਦਾਈਆ, ਖਿਲੈ ਸਗਲ ਜਗਤ ਚੰਗ

ਬੋਹਿਥਾ ਨਾਨਕ ਪਾਰ ਲੰਘਾਈ। ਮਲਾਰ ਮਹੱਲਾ ਚੌਥਾ ਪੜਤਾਲ ਕਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਜਨ ਬੋਲਤ ਸ੍ਰੀ ਰਾਮ ਨਾਮਾ ਮਿਲ ਸਾਧ ਸੰਗਤ ਹਰ ਤੋਰ।

ਆਨੰਦ ਸਹਜ ਤਬ ਖੇਲੈ ਜਿਸਕਾ ਪਿਤਾ ਤੂੰ ਹੈ ਮੇਰੇ ਸਵਾਮੀ ਤਿਸ ਬਾਰਕ ਭੂਖ ਕੈਸੀ ਨਵ ਨਿਧ ਨਾਮ ਨਿਧਾਨ ਗ੍ਰਹਿ ਤੇਰਾ ਮਨ ਬਾਛੈ ਸੋ ਲੈਸੀ ਪਿਤਾ ਕਿਰਪਾਲ ਆਗਿਆ ਇਹ ਦੀਨੀ ਬਾਰਕ ਮੁਖ ਮਾਗਿਆ ਸੋ ਦੇਨਾ ਨਾਨਕ ਬਾਰਕ ਦਰਸ ਪ੍ਰਭ ਚਾਹੈ ਮੋਹਿ ਹਿਰਦੈ ਬਸੇ ਨਿਤ ਚਰਨਾ ਮਲਾਰ ਮਹਲਾ ਪੰਜਵਾਂ ਸਗਲ ਬਿਧੀ ਜੁਰ ਆਹਰ ਕਰਿਆ ਤਜਿਓ ਸਗਲ ਅੰਦੇਸਾ ਕਾਰਜ ਸਗਲ ਅਰੰਭਿਓ ਘਰ ਕਾ ਠਾਕਰ ਕਾ ਪਾਰੋਸਾ ਸੁਣਿਐ ਬਾਜੀ ਸੁਣਿਐ ਬਾਜੈ ਬਾਜ ਸੁਹਾਵੀ ਭੋਰ ਪਿਆ ਮੈਂ ਪ੍ਰੇ ਮੁਖ ਪੇਖੇ ਗ੍ਰਹਿ ਮੰਗਲ ਸੁਹਲਾਵੀ ਰਹਾ ਮਨੁਆ ਲਾਏ ਸਵਾਰੇ ਥਾਨਾ ਪੁੱਛੋ ਸੰਤਾ ਜਾਏ ਖੋਜਤ ਖੋਜਤ ਮੈਂ ਪਾਹਨ ਮਿਲਿਓ ਭਗਤ ਕਰੋ ਨਿਭ ਪਾਏ ਜਬ ਪ੍ਰੇ ਆਏ ਬਸੇ ਗ੍ਰਹਿ ਆਸਨ ਤਬ ਹਮ ਅਮੰਗਲ ਗਾਇਆ ਮੀਤ ਸਾਜੇ ਮੇਰੇ ਭੈ ਸਹੇਲੇ ਪ੍ਰਭ ਪੂਰਾ ਗੁਰੂ ਮਿਲਾਇਆ ਸਖੀ ਸਹੇਲੀ ਭੈ ਆਨੰਦ ਗੁਰ ਕਾਰਜ ਹਮਰੇ ਪੂਰੇ ਕੋਹ ਨਾਨਕ ਵਰ ਮਿਲਿਆ ਸੁਖਦਾਤਾ ਛੋੜ ਨਾ ਜਾਈ ਦੂਰੇ ਮਲਾਰ ਮਹਲਾ ਪੰਜਵਾਂ ਰਾਜ ਤੇ ਕੀਟ ਕੀਟ ਤੇ ਸੁਰਪਤ ਕਰ ਦੁਖ ਜਠਰ ਕੋ ਭਰਤੇ ਕਿਰਪਾ ਨਿਧ ਛੋੜ ਆਨ ਕੋਇ ਪੂਜੇ ਆਤਮ ਘਾਤੀ ਹਰਤੇ ਹਰ ਬਿਸਰਿਤ ਤੇ ਦੁਖ ਦੁਖ ਮਰਤੇ ਅਨਕ ਬਾਰ ਪ੍ਰਮੇ ਬਹੁ ਜੋਨੀ ਟੇਕਨਾ ਕਾਹੂ ਧਰਤੇ ਰਹਾਉ ਤਿਆਗ ਸੁਆਮੀ ਆਨ ਕੋ ਚਿਤਵਤ ਮੂੜ ਮੁਗਧ ਖਲ ਖਰ ਤੇ ਕਾਗਰ ਨਾਵ ਲੰਘੇ ਕਤ ਸਾਗਰ ਬਿਰਥਾ ਕਥਤ ਹਮ ਤਰਤੇ ਸਿਵ ਬਿਰੰਚ ਅਸੁਰ ਸੁਰ ਜੇਤੇ ਕਾਲ ਅਗਨ ਜਹਿ ਮਹਿ ਜਰਤੇ ਨਾਨਕ ਸਰਨ ਚਰਨ ਕਵਲਨ ਕੀ ਤੁਮ ਨਾ ਡਾਰੋ ਪ੍ਰਭ ਕਰਤੇ ਰਾਗ ਮਲਾਰ ਮਹੱਲਾ ਪੰਜਵਾਂ ਦੁਪਦੇ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪ੍ਰਭ ਮੇਰੇ ਓਏ ਬੈਰਾਗੀ ਤਿਆਗੀ ਹੋਂ ਇੱਕ ਖਿਨ ਤਿਸ ਬਿਨ ਰਹਿ ਨਾ ਸਕੋ।

ਸਤਿਗੁਰੂ ਨੇ ਪਾਇਆ ਸੁਭਾ ਭਲੇ ਆਚਾਰੇ ਮਲਦਾਰ ਮਹਲ ਪਰਿਵਾਰ ਸਾਹਿਬ ਦੁਖੀ ਸਭਿਆ ਹਰ ਸਰਣਾ ਆਇਆ।

ਸਾਰਨਹਾਰ ਆਪੇ ਜਗ ਤੋਂ ਪਾਏਗਾ ਕੁਦਰਤ ਕਰੇ ਵੀ ਵਿਚਾਰ ਮਨੁੱਖ ਕੈ ਲਿਖਾ ਮੁੜ ਗਿਆ ਬਹੁਤੀ ਹੋਵੇ ਮਾਰ ਗੁਰਮੁਖ ਪਤ ਸਿਉਂ ਲਿਖਾ ਨਿਬੜੈ ਬਖਸੇ ਸਿੰਘ ਭੰਡਾਰ ਉਠੈ ਹੱਥ ਨਾ

0: ਨਾਨਕ ਰਹਿਣ ਰਜਾਇ
1: ਜਿਤ ਖਾਦੈ ਸੁਖ ਉਪਜੈ ਫਿਰ ਦੁਖ ਨ ਲਾਗੈ ਆਏ ਪੌੜੀ ਹਰ ਜਿਉ ਸੱਚਾ ਸਾਚ ਤੂੰ ਸੱਚੇ ਲਹਿ ਮਿਲਾਏ ਦੂਜੈ ਦੂਜੀ ਸਰਬ ਹੈ ਤੂੰ ਮਿਲਿਆ ਜਾਏ ਆਪੇ।

0: ਸਮਾਏ ਸੁਭਾਏ ਜੇ ਸੇ ਬਿਰਖਾ ਹਰਿਆਵਲੇ ਜੋ ਗੁਰਮੁਖ ਰਹੇ ਸਮਾਏ ਨਾਨਕ ਨਦਰੀ ਸੁਖ ਹੋਏ ਇਨਾ ਜਨਤਾ ਕੈ ਦੁਖ ਜਾਏ
1: ਸਭ ਕੇ ਤੇਨ ਚੰਦ
0: ਮਹਲਾ ਤੀਜਾ ਪਿੰਨੀ ਰਹਿਣ ਚਮਕਿਆ ਵਰਖਾ ਚਹਿ ਬਰਲਾਏ
1: ਸਮਾਏ ਕਦੇ ਜਾਏ ਕਦੇ ਸਮਾਏ।

0: ਸੂਰਾ ਤਨਾਰਾਮੇ ਜਾਹੇ ਨਾ ਉਹ ਮਰਹਿ ਨਾ ਠਗੇ ਜਾਹੇ
1: ਉਠਾ ਜੀਆ
0: ਜਿਨ ਕੈ ਰਾਮ ਵਸੈ ਮਨ ਮਹਿ ਨਾਨਕ ਇਹੋ ਜਗ ਸਰਜਨ ਹੈ ਜਹਿ ਤੇ ਸਭ ਹੋਏ ਸੱਚ ਖੰਡ ਉਸੇ ਨੰਕਾਰ ਕਾ ਕਰ ਵੇਖੈ ਨਦਰ ਨਿਹਾਲ ਪੌੜੀ ਸੱਚਾ ਵੇ ਪ੍ਰਭਾ ਮੰਡਲ ਵਰ ਪਾਂਡਵ ਜੇ ਕੋ ਕਥਾ ਅੰਤ ਨਾ

0: ਹੈ ਪੂਰਾ ਗੁਰੇ ਵੇਖਾ ਦੇਖ ਲਿਆ ਸੂਖ ਮਹਲਾ ਤੀਜਾ
1: ਕਹਿਣੇ ਵਾਲੇ ਤੇਰੇ ਰਹੇ
0: ਬਾਬੀ ਹੈ ਹੁਕਮ ਪਛਾਣਿਆ
1: ਕੈਸਾ ਸੁਭਾਏ ਏਕ ਵਸੈ ਦਿਆ ਕਰ ਕੋਈ ਨਾ ਜਾਣੇ
0: ਬਾਬੀ ਹੈ ਕੂਕ ਪੁਕਾਰ ਰਹੇ

ਸਾਚਾ ਸਾਚੇ ਨਾਮ ਕੀ ਲਾਗੇ ਉਤ ਭੁੱਖੇ ਖਾਏ ਚਲੀਏ ਦੂਰ ਸੋ ਕਿਉਂ ਸਰੈ ਮੇਰੀ ਮਾਲ ਸਾਚਾ ਸਹਿਬੋ ਸਾਚੇ ਨਾਇ ਰਹਾਓ।

ਖਾਓ। ਸੋ ਪੜਿਆ ਸੋ ਪੰਡਿਤ ਬੀਨਾ, ਜਿਨੀ ਕਮਾਣਾ ਨਾਓ। ਪਹਿਲੋ ਦੇ ਜੜ ਅੰਦਰ ਜੰਮੈ, ਤਾਂ ਉੱਪਰ ਹੋਥੈ ਛਾਓ, ਤਾਂ ਉੱਪਰ ਹੋਵੇ ਛਾਓ। ਰਾਜੇ ਸੀ ਮੁਕਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ।

ਇਹੋ ਪ੍ਰਸਾਦ ਗੁਰੂ ਤੇ ਜਾਣੈ ਹੁੰਦਾ ਫੜੀ ਅਗ ਨਾਨਕ ਜਾਣ।

ਮਾਸੋਂ ਸਭੋ ਸਾਕ ਸਤਿਗੁਰ ਮਿਲਿਆ।

ਤੇ ਭਵਨ ਖੋਜ ਟੰਡੋਲਿਆ ਗੁਰਮੁਖ ਖੋਜ ਨਿਹਾਲ ਸਤਿਗੁਰ ਮੇਲ ਮਿਲਾਇਆ ਨਾਨਕ ਸੋ ਪ੍ਰਭ ਨਾਲ ਸ੍ਰੀ ਰਾਗ ਮਹੱਲਾ ਪਹਿਲਾ ਮਰਨੇ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ ਤੂੰ ਸਰਬ ਜੀ ਆਪ੍ਰਿਤ ਪਾਲ ਹੀ ਲੇਖੇ ਸਾਸ ਗਰਾਸ ਅੰਤਰ ਗੁਰਮੁਖ ਤੂੰ ਵਸੈ ਜੋ ਭਾਵੈ ਤਿਉ ਨਿਰਜਾਸ ਜੀਰੈ ਰਾਮ ਜਪਤ ਮਨ ਮਾਨ ਅੰਤਰ ਲਾਗੀ ਜਲ ਬੁਝੀ ਪਾਇਆ ਗੁਰਮੁਖ ਗਿਆਨ ਰਹਾਉ ਅੰਤਰ ਕੀ ਗਤ ਜਾਣੀਐ ਗੁਰ ਮਿਲੀਏ ਅੰਕ ਉਤਾਰ ਸੰਕ ਉਤਾਰ ਮੋਇਆ ਜਿਤ ਘਰ ਜਾਈਐ ਤਿਤ ਜੀਵ ਦਿਆ ਮਰਮਾਰ ਅਨਹਦ ਸਬਦ ਸੁਹਾਵਣੈ ਪਾਈਐ ਗੁਰ ਵਿਚਾਰ ਅਨਹਦ ਬਾਣੀ ਪਾਈਐ ਤੈ ਹੋਮੈ ਹੋਏ ਬਿਨਾਸ ਸਤਿਗੁਰ ਸੇਵੈ ਆਪਣਾ ਹੋ ਸਦ ਕੁਰਬਾਣੇ ਤਾਸ ਖੜ ਦਰਗੈ ਪਹਿਨਾਈਐ ਮੁਖ ਹਰ ਨਾਮ ਨਿਵਾਸ ਜੈ ਦੇਖਾ ਤੈ ਰਵ ਰਹੇ ਸਿਵ ਸ਼ਕਤੀ ਕਾ ਮੇਲ ਤ੍ਰਿਹਗੁਣ ਬੰਦੀ ਦੇ ਹੋਰੀ ਜੋ ਆਇਆ ਜਗ ਸੋ ਖੇਲ ਵੇ ਜੋਗੀ ਦੁਖ ਵਿਛੜੈ ਮਨ ਮੁਖ ਲਹੇ ਨਾ ਮੇਲ ਮਨ ਬੈਰਾਗੀ ਘਰ ਵਸੈ ਸੱਚ ਭੈ ਰਾਤਾ ਹੋਏ ਗਿਆਨ ਮਹਾਰਸ ਭੋਗਵੈ ਬਹੁੜ ਭੂਖ ਨਾ ਹੋਏ ਨਾਨਕ ਇਹ ਮਨ ਮਾਰ ਮਿਲ ਭੀ ਫਿਰ ਦੁੱਖ ਨਾ ਹੋਏ।

ਮਤਲੇ ਹਰ ਬੋਲ ਮਨ ਸੱਚ ਕਸਵੱਟੀ ਲਾਈਐ ਤੁਲੀਐ ਪੂਰੈ ਤੋਲ ਕੀਮਤ ਕਿਨੇ ਨਾ ਪਾਈਐ ਰਿਧ ਮਾਣਕ ਮੋਲ ਅਮੋਲ ਪਾਈ ਰੇ ਹਰ ਹੀਰਾ ਗੁਰ ਮਾਹੇ ਸਤਸੰਗਤ ਸਤਿਗੁਰ ਪਾਈਐ ਅਹਨਸ ਸ਼ਬਦ ਸਲਾਹੇ ਰਹਾਓ।

ਸਾਸ ਗੁਰਮੁਖ ਕੂੜ ਨਾ ਭਾਵਈ ਸਚ ਰਤੈ ਸਚ ਪਾਏ ਸਖਤ ਸਚ ਨਾ ਭਾਵਈ ਕੂੜੈ ਕੂੜੀ ਪਾਏ ਸਚ ਰਤੈ ਗੁਰਮੇਲੀਐ ਸਚੈ ਸਚ ਸਮਾਏ ਮਨ ਮੈਂ ਮਾਣਕ ਲਾਲ ਨਾਮ ਰਤਨ ਪਦਾਰਥ ਹੀਰ ਸਚ ਵਖਰ ਧਨ ਨਾਮ ਹੈ ਘਟ ਘਟ ਗਹਿਰ ਗੰਭੀਰ ਨਾਨਕ ਗੁਰਮੁਖ ਪਾਈਐ ਦਇਆ ਕਰੇ ਹਰੀਰ ਸ੍ਰੀ ਰਾਗ ਮਹੱਲਾ ਪਹਿਲਾ ਪਰ ਮੈਂ ਪਾਹੇ ਨ ਵਿੱਚ ਵਹਿ ਜੇ ਭਵੇ ਦਸੰਤਰ ਦੇਸ ਅੰਤਰ ਮੈਲ ਨਾ ਉਤਰੈ ਤ੍ਰਿਗ ਜੀਵਨ ਤ੍ਰਿਗ ਵੇਸ ਹੋਰ ਕਿਤੈ ਭਗਤ ਨਾ ਹੋਵਈ ਬਿਨ ਸਤਿਗੁਰ ਕੇ ਉਪਦੇਸ

ਭੌਜਲ ਲੰਘੀਐ ਪੱਧਰ ਕੈ ਪਤ ਪ੍ਰਵਾਣ ਨਾਨਕ ਤੇ ਮੁਖ ਉਜਲੈ ਧੁਨ ਉਪਜੈ ਸ਼ਬਦ ਨਿਸਾਣ ਸ੍ਰੀ ਰਾਗ ਮਹੱਲਾ ਪਹਿਲਾ ਵਣਜ ਕਰੋ ਵਣਜਾਰਿਓ ਵੱਖਰ ਲਿਓ ਸਮਾਲ ਤੈਸੀ ਵਸਤ ਵੇ ਸਾਹੀ ਹੈ ਜੈਸੀ ਨਿਭ ਹੈ ਨਾਲ ਅੱਗੇ ਸਾਹੋ ਸੁਜਾਣ ਹੈ ਲੈਸੀ ਵਸਤ ਸਮਾਲ ਪਾਈ ਰੇ ਰਾਮ ਕਹੋ ਚਿਤ ਲਾਏ ਹਰ ਜਸ ਵੱਖਰ ਲੈ ਚਲੋ ਸੋਹ ਦੇਖੈ ਪਤਿ ਆਏ ਰਹਾਓ ਜਿੰਨਾ ਰਾਸ ਨਾ ਸੱਚ ਹੈ ਕਿਉ ਤਿੰਨਾ ਸੁਖ ਹੋਏ ਕੋਟੇ ਵਣਜ ਵਣਜੀਐ ਮਨ ਧਨ ਖੋਟਾ ਹੋਏ ਫਾਹੀ ਫਾਥੇ ਮਿਰਗ ਜੋ ਦੂਕਣੋ ਨਿਤਰੋਏ ਖੋਟੈ ਪੋਤੈ ਨਾ ਪਵੈ ਤਿੰਨ ਹਰ ਗੁਰ ਦਰਸਨਾ ਹੋਏ ਖੋਟੈ ਜਾਤ ਨਾ ਪਤ ਹੈ ਖੋਟ ਨਾ ਸੀ ਜਿਸ ਕੋਏ ਖੋਟੈ ਖੋਟ ਕਮਾਵਣਾ ਆਏ ਗਿਆ ਪਤ ਕੋਏ ਨਾਨਕ ਮਨ ਸਮਝਾਈਐ ਗੁਰ ਕੈ ਸ਼ਬਦ ਸਲਾਹ ਰਾਮ ਨਾਮ ਰੰਗ ਰਤਿਆ ਭਾਰ ਨਾ ਭਰਮ ਤਿਨਾ ਹਰ ਜਪ ਲਾਹਾ ਅਗਲਾ ਨਿਰਭਉ ਹਰ ਮਨ ਮਾਹਾ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ

ना ठाओ। ਬਹੁ ਜੋਨੀ ਭਉ ਦਾ ਫਿਰੈ ਜਿਉ ਸੁੰਜੈ ਕਰ ਕਾਉ ਗੁਰਮਤੀ ਖਟ ਚਾਨਣਾ ਸਬਦ ਮਿਲੈ ਹਰ ਨਾਉ। ਤ੍ਰੈ ਗੁਣ ਬਿਖਿਆ ਅੰਧ ਹੈ ਮਾਇਆ ਮੋਹ ਗੁਬਾਰ ਲੋਭੀ ਅਨ ਕੋ ਸੇਵ ਦੇ ਪੜ ਵਿਦਾ ਕਰੇ ਪੁਕਾਰ ਬਿਖਿਆ ਅੰਦਰ ਪਚਮੋਏ ਨਾ ਉਰਵਾਰ ਨਾ ਪਾਰ। ਮਾਇਆ ਮੋਹ ਵਿਸਾਰਿਆ ਜਗਤ ਪਿਤਾ ਪ੍ਰਿਤਪਾਲ ਬਾਜੋ ਗੁਰੂ ਅਚੇਤ ਹੈ ਸਭ ਬੱਧੀ ਜਮਕਾਲ ਨਾਨਕ ਗੁਰਮਤ ਉਭਰੈ ਸੱਚਾ ਨਾਮ ਸਮਾਲ। ਸ੍ਰੀ ਰਾਗ ਮਹੱਲਾ ਤੀਜਾ ਤ੍ਰੈ ਗੁਣ ਮਾਇਆ ਮੋਹਿਆ ਗੁਰਮੁਖ ਚੌਥਾ ਪਦ ਪਾਏ ਕਰ ਕਿਰਪਾ ਮੇਲਾਇਨ ਹਰਨਾਮ ਵਸਿਆ ਮਨ ਆਏ ਪੁੱਤੈ।

ਸਮਾਏ। ਬਿਨ ਗੁਰ ਮਹਿਲ ਨਾ ਪਾਈਐ ਨਾਮ ਨਾ ਪ੍ਰਾਪਤ ਹੋਏ, ਐਸਾ ਸਤਿਗੁਰ ਲੋੜ ਲਹੋ ਜਿੱਦੂ ਪਾਈਐ ਸੱਚ ਸੋਏ। ਅਸਰ ਸੰਘਾਰੈ ਸੁਖ ਵਸੈ ਜੋ ਤਿਸ ਭਾਵੈ ਸੋ ਹੋਏ। ਜਿਹਾ ਸਤਿਗੁਰ ਕਰ ਜਾਣਿਆ ਤੇਹੋ ਜਿਹਾ ਸੁਖ ਹੋਏ, ਇਹੋ ਸਹਿਸਾ ਮੂਲੈ ਨਾਹੀ ਭਾਉ ਜਾ ਲਾਏ ਜਨ ਕੋਏ। ਨਾਨਕ ਏਕ ਜੋਤ ਦੋਏ ਮੂਰਤੀ ਸ਼ਬਦ ਮਿਲਾਵਾ ਹੋਏ। ਸ੍ਰੀ ਰਾਗ ਮਹੱਲਾ ਤੀਜਾ। ਅੰਮ੍ਰਿਤ ਛੋੜ ਬਿਖਿਆ ਲੋ ਭਾਣੈ, ਸੇਵਾ ਕਰੇ ਵਿਡਾਣੀ ਆਪਣਾ ਧਰਮ ਗਵਾਵੈ ਬੂਝੇ ਨਾਹੀ। ਅੰਧਨ ਦੁੱਖ ਵਿਹਾਣੀ ਮਨ ਮੁਖ ਅੰਧਨਾ ਚੇਤਈ ਡੁੱਬ ਮੋਏ ਬਿਨ ਪਾਣੀ। ਮਨ ਰੇ ਸਦਾ ਭਜੋ ਹਰ ਸਰਣਾਈ, ਗੁਰ ਕਾ ਸਬਦ ਅੰਤਰ ਵਸੈ ਤਾ ਹਰ ਵਿਸਰਣਾ ਜਾਈ ਰਹਾਉ। ਇਹੋ ਸਰੀਰ ਮਾਇਆ ਕਾ ਪੁਤਲਾ, ਵਿਛੋਂ ਮੈਂ ਦੁਸ਼ਟੀ ਪਾਈ। ਆਵਣ ਜਾਣਾ ਜੰਮਣ ਮਰਣਾ ਮਨ ਮੁਖ ਪਤ ਗਵਾਈ। ਸਤਿਗੁਰ ਸੇਵ ਸਦਾ ਸੁਖ ਪਾਇਆ, ਜੋਤੀ ਜੋਤ ਮਿਲਾਈ। ਸਤਿਗੁਰ ਕੀ ਸੇਵਾ ਅਤ ਸੁਖਾਲੀ, ਜੋ ਇੱਛੈ ਸੋ ਫਲ ਪਾਏ। ਜਤ ਸਤ ਤਪ ਪਵਿੱਤ ਸਰੀਰਾ, ਹਰ ਹਰ ਮਨ ਵਸਾਏ। ਸਦਾ ਆਨੰਦ ਰਹੇ ਦਿਨ ਰਾਤੀ, ਮਿਲ ਪ੍ਰੀਤਮ ਸੁਖ ਪਾਏ। ਜੋ ਸਤਿਗੁਰ ਕੀ ਸਰਣਾਗਤੀ ਹੋ ਤਿਨ ਕੈ ਬਲ ਜਾਓ, ਦਰ ਸੱਚੈ ਸੱਚੀ ਵਡਿਆਈ ਸਹਿਜੇ ਸੱਚ ਸਮਾਓ। ਨਾਨਕ ਨਦਰੀ ਪਾਈਐ ਗੁਰਮੁਖ ਮੇਲ ਮਿਲਾਓ। ਸ੍ਰੀ ਰਾਗ ਮਹੱਲਾ ਤੀਜਾ। ਮਨ ਮੁਖ ਕਰਮ ਕਮਾਵਣੈ ਜਿਉ ਦੁਹਾਗਣ ਤਨ ਸੀਗਾਰ, ਸੇਜੈ ਕੰਤਨੈ ਆਵਈ।

ਨਾਮ ਸੁਖ ਪਾਏ ਰਹਾਓ। ਗੁਰਮੁਖ ਸਦਾ ਸੁਹਾਗਣੀ ਪਿਰ ਰਾਖਿਆ ਉਧਾਰ, ਮਿੱਠਾ ਬੋਲੈ ਨਿਵ ਚਲੈ ਸਿਜੇ ਰਵੈ ਪਤਾਰ, ਸੁਭਾਵੰਤੀ ਸੁਹਾਗਣੀ ਜਿਨ ਗੁਰ ਕਾ ਹੇਤ ਅਪਾਰ, ਪੂਰੈ ਭਾਗ ਸਤਿਗੁਰ ਮਿਲੈ ਜਾ ਭਾਗੇ ਕਾ ਉਦੋ ਹੋਏ, ਅੰਤਰੋ ਦੁੱਖ ਭ੍ਰਮ ਕੱਟੀਐ ਸੁਖ ਪ੍ਰਾਪਤ ਹੋਏ, ਗੁਰ ਕੈ ਭਾਣੇ ਜੋ ਚੱਲੈ ਦੁੱਖ ਨਾ ਪਾਵੈ ਕੋਏ, ਗੁਰ ਕੈ ਭਾਣੇ ਵਿੱਚ ਅੰਮ੍ਰਿਤ ਹੈ ਸਹਿਜੇ ਪਾਵੈ ਕੋਏ, ਜਿਨ੍ਹਾਂ ਪ੍ਰਾਪਤ ਤਿਨ ਪੀਆ ਹੋਮੈ ਵਿੱਚੋ ਕੋਏ, ਨਾਨਕ ਗੁਰਮੁਖ ਨਾਮ ਧਿਆਈਐ ਸੱਚ ਮਿਲਾਵਾ ਹੋਏ। ਸ੍ਰੀ ਰਾਗ ਮਹਲਾ ਤੀਜਾ, ਜਾ ਪਿਰ ਜਾਣੇ ਆਪਣਾ ਤਨ ਮਨ ਅੱਗੇ ਧਰੇ, ਸੁਹਾਗਣੀ ਕਰਮ ਕਮਾਵਦੀਆਂ ਸਹੀ ਕਰਮ ਕਰੇ, ਸਹਿਜੇ ਸਾਚ ਮਿਲਾਵੜਾ ਸਾਚ ਵਡਾਈ ਦੇ ਪਾਈ ਰੇ, ਗੁਰ ਬਿਨ ਭਗਤ ਨਾ ਹੋਏ ਬਿਨ ਗੁਰ ਭਗਤ ਨਾ ਪਾਈਐ, ਜੇ ਲੋਚੈ ਸਭ ਕੋਏ ਰਹਾਉ, ਲੱਖ ਚੁਰਾਸੀ ਫੇਰ ਪਿਆ ਕਾਵਣ ਦੂਜੇ ਪਾਏ, ਬਿਨ ਗੁਰ ਨੀਂਦ ਨਾ ਆਵਈ ਦੁਖੀ ਰਹਿਣ ਵਿਹਾਏ, ਬਿਨ ਸਭ ਦੈ

ਆਏ। ਸ੍ਰੀ ਰਾਗ ਮਹੱਲਾ ਤੀਜਾ। ਗੁਰਮੁਖ ਕਿਰਪਾ ਕਰੈ ਭਗਤ ਕੀਜੈ, ਬਿਨ ਗੁਰ ਭਗਤ ਨਾ ਹੋਈ। ਆਪੈ ਆਪ ਮਿਲਾਏ ਬੂਝੈ, ਤਾਂ ਨਿਰਮਲ ਹੋਵੈ ਸੋਈ। ਹਰ ਜੀਓ ਸਾਚਾ ਸਾਚੀ ਬਾਣੀ, ਸ਼ਬਦ ਮਿਲਾਵਾ ਹੋਈ। ਪਾਈ ਰੇ ਭਗਤਹੀਣ ਕਾਹੇ ਜਗਾਇਆ,

ਕੋ ਆਖ ਸੁਣਾਏ। ਗੁਰਮੁਖ ਆਪੇ ਦੇ ਵਡਾਈ ਆਪੇ ਸੇਵ ਕਰਾਏ। ਦੇਖ ਕੁਟੰਬ ਮੋਹਿ ਲੁਭਾਣਾ ਚਲਦਿਆਂ ਨਾਲ ਨਾ ਜਾਈ। ਸਤਿਗੁਰ ਸੇਵ ਗੁਣ ਨਿਧਾਨ ਪਾਇਆ ਤਿਸ ਦੀ ਕੀਮ ਨਾ ਪਾਈ। ਹਰ ਪ੍ਰਭ ਸਖਾ ਮੀਤ ਪ੍ਰਭ ਮੇਰਾ ਅੰਤੈ ਹੋਏ ਸਖਾਈ। ਆਪਣੇ ਮਨ ਚਿੱਤ ਕਹੇ ਕਹਾਏ ਬਿਨ ਗੁਰਿ ਆਪ ਨਾ ਜਾਈ। ਹਰ ਜੀਉ ਦਾਤਾ ਭਗਤ ਵਸਲ ਹੈ ਕਰ ਕਿਰਪਾ ਮਨ ਵਸਾਈ। ਨਾਨਕ ਸੋਭਾ ਸੁਰਤ ਦੇ ਪ੍ਰਭ ਆਪੇ ਗੁਰਮੁਖ ਦੇ ਵਡਿਆਈ। ਸ੍ਰੀ ਰਾਗ ਮਹੱਲਾ ਤੀਜਾ। ਧਨ ਜਨਨੀ ਜਿਨ ਜਾਇਆ ਧਨ ਪਿਤਾ ਪ੍ਰਧਾਨ। ਸਤਿਗੁਰ ਸੇਵ ਸੁਖ ਪਾਇਆ ਵਿੱਚੋਂ ਗਿਆ ਗੁਮਾਨ। ਦਰ ਸੇਵਨ ਸੰਤ ਜਨ ਖੜ

ਦੀ ਸਲਾਹੀਐ ਰੰਗੈ ਸਹਿਜ ਸੁਭਾਈ ਸੱਚੈ ਸੱਚ ਸਮਾਇਆ ਮਿਲ ਰਹੇ ਨ ਵਿਛੜ ਜਾਏ ਜੋ ਕਿਛ ਕਰਨਾ ਸੋ ਕਰ ਰਹਿਆ ਅਵਰ ਨ ਕਰਨਾ ਜਾਏ ਚਿਰੀ ਵਿਸ਼ੁਨੈ ਮਿਲੀਅਨ ਸਤਿਗੁਰ ਪੰਨੈ ਪਾਏ ਆਪੇ ਕਾਰ ਕਰਾਏ ਸੀ ਅਵਰ ਨ ਕਰਨਾ ਜਾਏ ਮਨ ਤਨ

ਤਿਨੀ ਸਾਧ ਪਾਇਆ ਬਿਨ ਚਾਖੈ ਭਰਮ ਭੁਲਾਏ ਅੰਮ੍ਰਿਤ ਸਾਚਾ ਨਾਮ ਹੈ ਕਹਿਣਾ ਕਿਛੂ ਨਾ ਜਾਏ ਪੀਵਤ ਹੂ ਪਰਵਾਣ ਪਿਆ ਪੂਰੇ ਸ਼ਬਦ ਸਮਾਏ ਆਪੇ ਦੇ ਤਾਂ ਪਾਈਐ ਹੋਰ ਕਰਨਾ ਕਿਛੂ ਨਾ ਜਾਏ ਦੇਵਨ ਵਾਲੇ ਕੇ ਹੱਥ ਦਾਤ ਹੈ ਗੁਰੂ ਦੁਆਰੇ ਪਾਏ ਜਿਹਾ ਕੀਤੋ ਨੋ ਤਿਹਾ ਹੋਆ ਜਿਹੇ ਕਰਮ ਕਮਾਏ ਜਾਤ ਸਤ ਸੰਜਮ ਨਾਮ ਹੈ ਵਿਣ ਨਾਵੈ ਨਿਰਮਲ ਨਾ ਹੋਏ ਪੂਰੇ ਭਾਗ ਨਾਮ ਮਨ ਵਸ

ਕਾਇਆ ਸਾਧੈ ਉਰਦ ਤਪ ਕਰੈ ਵਿੱਚੋਂ ਹੋਮੈ ਨਾ ਜਾਏ ਅਧਿਆਤਮ ਕਰਮ ਜੀ ਕਰੈ ਨਾਮ ਨਾ ਕਭੀ ਪਾਏ ਗੁਰ ਕੈ ਸ਼ਬਦ ਜੀਵਤ ਮਰੈ ਹਰ ਨਾਮ ਵਸੈ ਮਨ ਆਏ ਸੁਣ ਮਨ ਮੇਰੈ ਭਜ ਸਤਿਗੁਰ ਸਰਣਾ ਗੁਰ ਪ੍ਰਸਾਦੀ ਛੁੱਟੀਐ ਬਿਖ ਭਵ ਜਲ ਸ਼ਬਦ ਗੁਰ ਤਰਣਾ ਰਹਾਉ ਤ੍ਰੈ ਗੁਣ ਸਭਾ ਧਾਤ ਹੈ ਦੂਜਾ ਭਾਉ ਵਿਕਾਰ ਪੰਡਿਤ ਪੜੇ ਬੰਧਨ ਮੋਹ ਬਾਧਾ ਨੈ ਬੂਝੈ ਬਿਖਿਆ ਪਿਆਰ ਸਤਿਗੁਰ ਮਿਲੀਐ ਤ੍ਰਿਕਟੀ ਛੂਟੈ ਚੌਥੈ ਪਦ ਮੁਕਤ ਦੁਆਰ ਗੁਰ ਤੈ ਮਾਰਗ ਪਾਈਐ ਚੁੱਕੈ ਮੋਹ ਗੁਬਾਰ ਸ਼ਬਦ ਮਰੈ ਤਾ ਉਦਰੈ ਪਾਏ ਮੋਖ ਦੁਆਰ ਗੁਰ ਪ੍ਰਸਾਦੀ ਮਿਲ ਰਹੈ ਸਚ ਨਾਮ ਕਰਤਾਰ ਇਹੋ ਮਨੁਆ ਅਤ ਸਬਲ ਹੈ ਛੱਡੇ ਨਾ

ਮਨਮੁਖ ਸਬਦ ਨਾ ਜਾਣਨੀ ਜਸਨ ਪਤ ਗਵਾਏ ਗੁਰ ਸੇਵਾ ਨਾ ਉਪਾਈਐ ਸੱਚੇ ਰਹੇ ਸਮਾਏ ਸਬਦ ਮੰਨੀਐ ਗੁਰ ਪਾਈਐ ਵਿੱਚੋਂ ਆਪ ਗਵਾਏ ਅੰਦਨ ਭਗਤ ਕਰੈ ਸਦਾ ਸਾਚੇ ਕੀ ਲਿਵਲਾਏ ਨਾਮ ਪਦਾਰਥ ਮਨ ਵਸਿਆ ਨਾਨਕ ਸਹਿਜ ਸਮਾਏ ਸ੍ਰੀ ਰਾਗ ਮਹੱਲਾ ਤੀਜਾ ਜਿਨੀ ਪੁਰਖੀ ਸਤਿਗੁਰ ਨਾ ਸੇਵਿਓ ਸੇ ਦੁਖੀਏ ਜੁਗ ਚਾਰ ਘਰ ਹੋਂਦਾ ਪੁਰਖ ਨਾ ਪਛਾਣਿਆ ਅਭਿਮਾਨ ਮੁੱਠੇ ਅਹੰਕਾਰ ਸਤਿਗੁਰੂ ਕਾ ਫਿਟਕਿਆ ਮੰਗ ਤੱਕੈ ਸੰਸਾਰ ਸੱਚਾ ਸ਼ਬਦ ਨਾ ਸੇਵਿਓ ਸਭ ਕਾਜ ਸੁਵਾਰਨ ਹਾਰ ਮਨ ਮੇਰੈ ਸਦਾ ਹਰ ਵੇਖ ਹਦੂਰ ਜਨਮ ਮਰਨ ਦੁਖ ਪਰ ਹਰੈ ਸ਼ਬਦ ਰਹਿਆ ਭਰਪੂਰ ਰਹਾਓ

ਸਰ ਸ੍ਰੀ ਰਾਗ ਮਹਲਾ ਤੀਜਾ ਕਿਸ ਹੋ ਸੇਵੀ ਕਿਆ ਜਪ ਕਰੀ ਸਤਿਗੁਰ ਪੂਛੋ ਜਾਏ ਸਤਿਗੁਰ ਕਾ ਭਾਣਾ ਮਨ ਲਈ ਵਿੱਚੋਂ ਆਪ ਗਵਾਏ ਇਹਾ ਸੇਵਾ ਚਾਕਰੀ ਨਾਮ ਵਸੈ ਮਨ ਆਏ ਨਾਮੇ ਹੀ ਤੇ ਸੁਖ ਪਾਈਐ ਸੱਚੇ ਸ਼ਬਦ ਸੁਹਾਏ ਮਨ ਮੇਰੈ ਆਨੰਦਨ ਜਾਗ ਹਰ ਚੇਤ ਆਪਣੀ ਖੇਤੀ ਰੱਖ ਲੈ ਕੂੰਜ ਪੜੈਗੀ ਖੇਤ ਰਾਓ ਮਨ ਕੀਆਂ ਇੱਛਾ ਪੂਰੀਆਂ ਸ਼ਬਦ ਰਹਿਆ ਭਰਪੂਰ ਭੈ ਪਾਏ ਭਗਤ ਕਰੈ ਦਿਨ ਰਾਤੀ ਹਰ ਜੀਉ ਵੇਖੈ ਸਦਾ ਦੂਰ ਸੱਚੈ ਸ਼ਬਦ ਸਦਾ ਮਨ ਰਾਤਾ ਪ੍ਰਮ ਗਿਆ ਸਰੀਰ।

ਨਿਰਮਲ ਸਾਹਿਬ ਪਾਇਆ ਸਾਚਾ ਗੁਣੀ ਗਹੀਰ। ਜੋ ਜਾਗੈ ਸੇ ਉਬਰੈ ਸੂਤੇ ਗਏ ਮੁਹਾਏ, ਸੱਚਾ ਸ਼ਬਦ ਨਾ ਪਛਾਣਿਓ ਸੁਪਨਾ ਗਿਆ ਵਿਹਾਏ। ਸੁਨੇ ਕਰ ਕਾ ਪਾਹੁਣਾ ਜਿਉ ਆਇਆ ਤਿਉ ਜਾਏ, ਮਨਮੁਖ ਜਨਮ ਬਿਰਥਾ ਗਿਆ ਕਿਆ ਮੋਹ ਦੇਸੀ ਜਾਏ। ਸਭ ਕਿਛ ਆਪੇ ਆਪ ਹੈ ਹਉਮੈ ਵਿੱਚ ਕਹਿਣ ਨਾ ਜਾਏ, ਗੁਰ ਕੈ ਸ਼ਬਦ ਪਛਾਣੀਐ ਦੁਖ ਹਉਮੈ ਵਿੱਚੋ ਗਵਾਏ। ਸਤਿਗੁਰ ਸੇਵਨ ਆਪਣਾ ਹਉ ਤਿਨ ਕੈ ਲਾਗੋ ਪਾਏ, ਨਾਨਕ ਦਰ ਸੱਚੈ ਸਚਿਆਰ ਹੈ ਹਉ ਤਿਨ ਬਲਹਾਰੈ ਜਾਓ। ਸ੍ਰੀ ਰਾਗ ਮਹਲਾ ਤੀਜਾ। ਜੇ ਵੇਲਾ ਵਕਤ ਵਿਚਾਰੀਐ ਤਾਂ ਕਿਤ ਵੇਲਾ ਭਗਤ ਹੋਏ, ਅੰਦਰ ਨਾ ਮੈਂ ਰਤਿਆ ਸੱਚੈ ਸੱਚੀ ਸੋਏ। ਇੱਕ ਤਿਲ ਪਿਆਰਾ ਵਿਸਰੈ ਭਗਤ ਕਨੇਹੀ ਹੋਏ, ਮਨ ਤਨ ਸੀਤਲ ਸਾਚ ਸਿਓ ਸਾਸਨਾ ਬਿਰਥਾ ਕੋਏ। ਮੇਰੇ ਮਨ ਹਰ ਕਾ ਨਾਮ ਧਿਆਏ, ਸਾਚੀ ਭਗਤ ਤਾਤੀ ਹੈ ਜਾ ਹਰ ਵਸੈ ਮਨ ਆਏ ਰਹਾਓ। ਸਹਿਜੈ ਖੇਤੀ ਰਾਹੀ ਹੈ ਸਚ ਨਾਮ ਬੀਜ ਪਾਏ, ਖੇਤੀ ਜੰਮੀ ਅਗਲੀ ਮਨੁਆ ਰਜਾ ਸਹਿਜ ਸੁਭਾਏ। ਗੁਰ ਕਾ ਸ਼ਬਦ ਅੰਮ੍ਰਿਤ ਹੈ ਜਿਤ ਪੀਤੈ ਤਿਖ ਜਾਏ, ਇਹ ਮਨ ਸਾਚਾ ਸਚ ਰਤਾ ਸੱਚੇ ਰਹਿਆ ਸਮਾਏ। ਆਖਣ ਵੇਖਣ ਬੋਲਣਾ ਸਬਦੇ ਰਹਿਆ ਸਮਾਏ, ਬਾਣੀ ਵੱਜੀ ਚੌਜੁਗੀ ਸੱਚੋ ਸੱਚ ਸੁਣਾਏ। ਹਉ ਮੈਂ ਮੇਰਾ ਰਹਿ ਗਿਆ ਸੱਚੇ ਲਿਆ ਮਿਲਾਏ, ਤਿਨ ਕੋ ਮਹਿਲ ਹਦੂਰ ਹੈ ਜੋ ਸੱਚ ਰਹੇ ਲਿਵਲਾਏ। ਨਦਰੀ ਨਾਮ ਧਿਆਈਐ ਵਿਣ ਕਰਮਾ ਪਾਇਆ ਨਾ ਜਾਏ, ਪੂਰੇ ਭਾਗ ਸਤਸੰਗਤ ਲਹੈ ਸਤਿਗੁਰ ਭੇਟੈ ਜਿਸ ਆਏ। ਅੰਧ ਨਾਮੇ ਰਤਿਆਂ ਦੁੱਖ ਵਿਖਿਆ ਵਿੱਚੋ ਜਾਏ, ਨਾਨਕ ਸ਼ਬਦ ਮਿਲਾਵੜਾ ਨਾਮੇ ਨਾਮ ਸਮਾਏ। ਸ੍ਰੀ ਰਾਗ ਮਹਲਾ ਤੀਜਾ। ਆਪਣਾ ਭਉ ਤਿਨ ਪਾਇਨ ਜਿਨ ਗੁਰ ਕਾ ਸ਼ਬਦ ਵਿਚਾਰ, ਸਤ ਸੰਗਤੀ ਸਦਾ ਮਿਲ ਰਹੇ ਸੱਚੇ ਕੇ ਗੁਣ ਸਾਰ, ਦੁਬਦਾ ਮੈਲ ਚੁਕਾਇਨ ਹਰ ਰਾਖਿਆ ਉਰਤਾਰ, ਸੱਚੀ ਬਾਣੀ ਸੱਚ ਮਨ ਸੱਚੇ ਨਾਲ ਪਿਆਰ।

ਪੇ ਆਪ ਖੁਆਇਨ ਦੂਜੇ ਛੱਡਿਨ ਲਾਏ। ਗੁਰਮਤੀ ਹਰ ਪਾਈਐ ਜੋਤੀ ਜੋਤ ਮਿਲਾਏ, ਅੰਦਰ ਨਾਮੇ ਰਤਿਆ ਨਾਨਕ ਨਾਮ ਸਮਾਏ। ਸ੍ਰੀ ਰਾਗ ਮਹੱਲਾ ਤੀਜਾ। ਗੁਣਵੰਤੀ ਸੱਚ ਪਾਇਆ ਤ੍ਰਿਸ਼ਨਾ ਤਜ ਬੇਕਾਰ, ਗੁਰੂ ਸ਼ਬਦ ਦੀ ਮਨ ਰੰਗਿਆ ਰਸਨਾ ਪ੍ਰੇਮ ਪਿਆਰ, ਬਿਨ ਸਤਿਗੁਰ ਕਿਨੇ ਨਾ ਪਾਇਓ ਕਰ ਵੇਖੋ ਮਨ ਵਿਚਾਰ। ਮਾਨ ਮੁਖ ਮਹਿਲ ਨਾ ਉਤਰੈ ਚਿੱਚਰ, ਗੁਰ ਸ਼ਬਦ ਨਾ ਕਰੇ ਪਿਆਰ। ਮਨ ਮੇਰੈ ਸਤਿਗੁਰ ਕੈ ਭਾਣੇ ਚੱਲ, ਨਿਜ ਘਰ ਵਸੈ ਅੰਮ੍ਰਿਤ ਪੀਵੈ ਤਾਂ ਸੁਖ ਲਹੇ ਮਹਿਲ ਰਹਾਓ। ਓ ਗੁਣਵੰਤੀ ਗੁਣ ਕੋ ਨਹੀਂ ਬਹਿਣ ਨਾ ਮਿਲੇ ਹਦੂਰ, ਮਨ ਮੁਖ ਸ਼ਬਦ ਨਾ ਜਾਣਨੀ ਅਵਗੁਣ ਸੋ ਪ੍ਰਭ ਦੂਰ। ਜਿਨੀ ਸੱਚ ਪਛਾਣਿਆ ਸੱਚ ਰਤੇ ਭਰਪੂਰ, ਗੁਰ ਸ਼ਬਦ ਦੀ ਮਨ ਬੇਦਿਆ ਪ੍ਰਭ ਮਿਲਿਆ ਆਪ ਹਦੂਰ। ਆਪੇ ਰੰਗਣ ਰੰਗਿਓਨ ਆਪੇ ਲਯੋਨ ਮਿਲਾਏ, ਸੱਚਾ ਰੰਗ ਨਾ ਉਤਰੈ ਜੋ ਸੱਚ ਰਤੇ ਲਿਵ ਲਾਏ। ਚਾਰੇ ਕੁੰਡਾ ਭਵ ਤੱਕੈ ਮਨ ਮੁਖ ਬੂਝ ਨਾ ਪਾਏ, ਜਿਸ ਸਤਿਗੁਰ ਮਿਲੈ ਸੋ ਮਿਲੈ ਸੱਚੇ ਸ਼ਬਦ ਸਮਾਏ। ਮਿੱਤਰ ਕਨਹਿਰੈ ਕਰ ਥੱਕੀ ਮੇਰਾ ਦੁੱਖ ਕਾਟੈ ਕੋਏ, ਮਿਲ ਪ੍ਰੀਤਮ ਦੁੱਖ ਕੱਟਿਆ ਸ਼ਬਦ ਮਿਲਾਵਾ ਹੋਏ। ਸੱਚ ਖਟਣਾ ਸੱਚ ਰਾਸ ਹੈ ਸੱਚੇ ਸੱਚੀ ਸੋਏ, ਸੱਚ ਮਿਲੈ ਸੇਨਾ ਵਿਛੜੈ ਨਾਨਕ ਗੁਰਮੁਖ ਹੋਏ। ਸ੍ਰੀ ਰਾਗ ਮਹੱਲਾ ਤੀਜਾ। ਆਪੇ ਕਾਰਨ ਕਰਤਾ ਕਰੈ ਸ੍ਰਿਸ਼ਟ ਦੇਖੈ ਆਪ ਉਪਾਏ, ਸਭ ਇੱਕੋ ਇੱਕ ਵਰਤਦਾ ਅਲਖ ਨਾ ਲਖਿਆ ਜਾਏ। ਆਪੇ ਪ੍ਰਭੂ ਦਇਆਲ ਹੈ ਆਪੇ ਦੇ ਬੁਝਾਏ, ਗੁਰਮਤੀ ਸਦ ਮਨ ਵਸਿਆ ਸੱਚ ਰਹੇ ਲਿਵ ਲਾਏ। ਮਨ ਮੇਰੈ ਗੁਰ ਕੀ ਮਨ ਲੈ ਰਜਾਏ, ਮਨ ਤਨ ਸੀਤਲ ਸਭ ਥੀਐ ਨਾਮ ਵਸੇ ਮਨ ਆਏ ਰਹਾਓ। ਜਿਨ ਕਰ ਕਾਰਨ ਧਾਰਿਆ ਸੋਈ ਸਾਰ ਕਰੇ, ਗੁਰ ਕੈ ਸ਼ਬਦ ਪਛਾਣੀਐ ਜਾ ਆਪੇ ਨਦਰ ਕਰੇ। ਸੇ ਜਨ ਸ਼ਬਦੈ ਸੋਹਣੈ ਤਿਤ ਸੱਚੈ ਦਰਬਾਰ, ਗੁਰਮੁਖ ਸੱਚੈ ਸ਼ਬਦ ਰਤੈ ਆਪ ਮੇਲੇ ਕਰਤਾਰ। ਗੁਰਮਤੀ ਸੱਚ ਸਲਾਹਣਾ ਜਿਸਦਾ ਅੰਤ ਨਾ ਪਾਰਾਵਾਰ, ਘਟ ਘਟ ਆਪੇ ਹੁਕਮ ਵਸੈ ਹੁਕਮੈ ਕਰੇ ਵਿਚਾਰ। ਗੁਰਸਬ ਦੀ ਸਾਲਾਹੀਐ ਹਉਮੈ ਵਿੱਚੋ ਖੋਏ, ਸਾ ਧਨ ਆਵੈ ਬਾਹਰੀ ਅਵਗਣਵੰਤੀ ਰੋਏ। ਸੱਚ ਸਲਾਹੀ ਸੱਚ

ਤੀਜਾ ਸੁਣ ਸੁਣ ਕਾਮ ਗਹਿਲੀ ਐ ਕਿਆ ਚੱਲੇ ਬਾਹਲ ਉਡਾਏ ਆਪਣਾ ਪ੍ਰੇਰਣਾ ਪਛਾਣਹੀ ਕਿਆ ਮੋਹ ਦੇ ਸਹਿ ਜਾਏ ਜਿਨੀ ਸਖੀ ਕੰਤ ਪਛਾਣ।

ਵਾਰ ਫਿਰ ਸਲਾਹਨ ਆਪਣਾ ਤਿਨਕੈ ਹੋ ਸਦ ਬਲਹਾਰੇ ਜਾਓ ਮਨ ਤਨ ਅਰਪੀ ਸਿਰ ਦੇਈ ਤਿਨਕੈ ਲਾਗਾ ਪਾਏ ਜਿਨੀ ਇੱਕ ਪਛਾਣਿਆ ਦੂਜਾ ਭਾਉ ਚੁਕਾਏ ਗੁਰਮੁਖ ਨਾਮ ਪਛਾਣੀਐ ਨਾਨਕ ਸੱਚ ਸਮਾਏ ਸ੍ਰੀ ਰਾਗ ਮਹਲਾ ਤੀਜਾ ਹਰ ਜੀ ਸੱਚਾ ਸੱਚ ਤੂੰ ਸਭ ਕਿਛ ਤੇਰੇ ਚੀਰੈ ਲੱਖ ਚੌਰਾਸੀ ਤਰਸਦੈ ਫਿਰੇ ਬਿਨ ਗੁਰ ਪਿਟੈ ਪੀਰੈ ਹਰ ਜੀਉ ਬਖਸੈ ਬਖਸਲੈ ਸੁਖ ਸਦਾ ਸਰੀਰੈ ਗੁਰ ਪ੍ਰਸਾਦੀ ਸੇਵ ਕਰੀ ਸੱਚ ਗਹਿਰ ਗੰਭੀਰੈ ਮਨ ਮੇਰੈ ਨਾਮ ਰਤੇ ਸੁਖ ਹੋਏ ਗੁਰਮਤੀ ਨਾਮ ਸਲਾਹੀਐ ਦੂਜਾ ਅਬਰ ਨਾ ਕੋਏ ਰਹਾਓ ਧਰਮ ਰਾਏ ਨੂੰ ਹੁਕਮ ਹੈ ਬਹਿ ਸੱਚਾ ਧਰਮ ਵਿਚਾਰ ਦੂਜੇ ਭਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ ਅਧਿਆਤਮੀ ਹਰ ਗੁਣਤਾਸ ਮਨ ਜਪੈ ਇੱਕ ਮੁਰਾਰ ਤਿਨਕੀ ਸੇਵਾ ਧਰਮ ਰਾਏ ਕਰੈ ਧਨ ਸਵਾਰਨ ਹਾਰ ਮਨ ਕੇ ਬੇਕਾਰ ਮਨੈ ਤਜੈ ਮਨ ਚੁਕੈ ਮੋਹ ਅਭਿਮਾਨ ਆਤਮ ਰਾਮ ਪਛਾਣਿਆ ਸਹਿਜੇ ਨਾਮ ਸਮਾਨ ਬਿਨ ਸਤਿਗੁਰ ਮੁਕਤ ਨਾ ਪਾਈਐ ਮਨ ਮੁਖ ਫਿਰੇ ਦੀਵਾਨ ਸ਼ਬਦ ਨਾ ਚਿੰਨੈ ਕਥਨੀ ਬਦਨੀ ਕਰੈ ਬਿਖਿਆ ਮਾਹੇ ਸਮਾਨ ਸਭ ਕਿਛ ਆਪੇ ਆਪ ਹੈ ਦੂਜਾ ਵਰ ਨਾ ਕੋਏ ਜੋ ਬੁਲਾਏ ਤਿਉ ਬੋਲੀਐ ਜਾ ਆਪ ਬੁਲਾਏ ਸੋਏ ਗੁਰਮੁਖ ਬਾਣੀ ਬ੍ਰਹਮ ਹੈ ਸ਼ਬਦ ਮਿਲਾਵਾ ਹੋਏ ਨਾਨਕ ਨਾਮ ਸੰਭਾਲ ਤੂੰ ਜਿੱਤ ਸੇਵੀਐ ਸੁਖ ਹੋਏ ਸ੍ਰੀ ਰਾਗ ਮਹਲਾ ਤੀਜਾ ਜਗ ਹੋਮੈ ਮਹਿਲ ਦੁਖ ਪਾਇਆ ਮਲ ਲਾਗੀ ਦੂਜੈ ਪਾਏ ਮਲ ਹੋਮੈ ਧੋਤੀ ਕਿਵੇ ਨਾ ਉਤਰੈ ਜੇ ਸੌ ਤੀਰਥ ਨਾਏ ਬਹੁ ਬਿਦ ਕਰਮ ਕਮਾਵਦੈ ਦੂਣੀ ਮਲ ਲਾਗੀ ਆਏ ਪੜੀਐ ਮੈਲ ਨਾ ਉਤਰੈ ਪੁੱਛੋ ਗਿਆਨੀਆਂ ਜਾਏ ਮਨ ਮੇਰੈ ਗੁਰ ਸਰਣ ਆਵੈ ਤਾਂ ਨਿਰਮਲ ਹੋਏ ਮਨ ਮੁਖ ਹਰ ਹਰ ਕਰ ਥਕੈ ਮੈਲ

0: ਜਾ ਦੇਖਾਂ ਪ੍ਰਭ ਆਪਣਾ, ਪ੍ਰਭ ਪੇਖੀਐ ਦੁਖ ਜਾਏ, ਜਾਏ ਪੁੱਛਾਂ ਤਿਨ ਸੱਜਣਾ, ਪ੍ਰਭ ਕਿਤ ਬਿਧ ਮਿਲੇ ਮਿਲਾਏ,
1: ਮੇਰੇ ਸਤਿਗੁਰਾਂ ਮੈਂ ਤੁਝ ਬਿਨ ਅਵਰ ਨ ਕੋਏ, ਹਮ ਮੂਰਖ ਮੁਗਦ ਸਰਣਾਗਤੀ, ਕਰ ਕਿਰਪਾ ਮੇਲੇ ਹਰ ਸੋਏ ਰਹਾਉ, ਸਤਿਗੁਰ ਦਾਤਾ ਹਰ ਨਾਮ ਕਾ, ਪ੍ਰਭ ਆਪ ਮਲਾਵੈ ਸੋਏ, ਸਤਿਗੁਰ ਹਰ ਪ੍ਰਭ ਬੁਝਿਆ, ਗੁਰ ਜੇਵੜ ਅਵਰ ਨਾ ਕੋਏ।

ਸਭਨਾ ਤੇਰੀ ਆਸ ਪ੍ਰਭ ਸਭ ਜੀ ਤੇਰੇ ਤੂੰ ਰਾਸ ਪਵ ਤੁਦ ਪ੍ਰਭ ਤੁਧੋ ਖਾਲੀ ਕੋ ਨਹੀਂ ਧਰਮ ਗੁਰਮੁਖਾਂ ਨੂੰ ਸਾਬਾਸ ਬਿਖ ਭੋਜਲ ਡੁੱਬਦੇ ਕੱਢ ਲੈ ਜਨ ਨਾਨਕ ਕੀ ਅਰਦਾਸ ਸ੍ਰੀ ਰਾਗ ਮਹੱਲਾ ਚੌਥਾ ਨਾਮ ਮਿਲੈ ਮਨ ਤ੍ਰਿਪਤੀ ਐ ਬਿਨ ਨਾਮੈ ਤ੍ਰਿਗ ਜੀਵਾਸ ਕੋਈ ਗੁਰਮੁਖ ਸੱਜਣ ਜੇ ਮਿਲੈ ਮੈਂ ਦੱਸੇ ਪ੍ਰਭ ਗੁਣਤਾਸ ਹੋ ਤਿਸ ਬਿਟੋ ਚ

ਰਹਾਉ। ਨਾਮ ਅਮੋਲਕ ਰਤਨ ਹੈ ਪੂਰੇ ਸਤਿਗੁਰ ਪਾਸ, ਸਤਿਗੁਰ ਸੇਵੈ ਲੱਗਿਆ ਕੱਢ ਰਤਨ ਦੇਵੈ ਪ੍ਰਗਾਸ। ਧਨ ਬੜਭਾਗੀ ਬੜਭਾਗੀਆ ਜੋ ਆਏ ਮਿਲੇ ਗੁਰਪਾਸ, ਜਿਨ੍ਹਾਂ ਸਤਿਗੁਰ ਪੁਰਖ ਨ ਭੇਟਿਓ ਸੇ ਭਾਗਹੀਣ ਵਸਕਾਲ। ਓਏ ਫਿਰ ਫਿਰ ਜੋਨ ਪਵਾਈ ਹੈ ਵਿੱਚ ਵਿਸ਼ਟਾ ਕਰ ਬਿਕਰਾਲ, ਉਹਨਾਂ ਪਾਸ ਦੁਆਸ ਨ ਪਿੱਟੀ ਹੈ ਜਿਨ ਅੰਤਰ ਕ੍ਰੋਧ ਚੰਡਾਲ। ਸਤਿਗੁਰ ਪੁਰਖ ਅੰਮ੍ਰਿਤ ਸਰਬੜ ਭਾਗੀ ਨਾਵੈ ਆਏ, ਉਨ ਜਨਮ ਜਨਮ ਕੀ ਮੈਲ ਉਤਰੈ ਨਿਰਮਲ ਨਾਮ ਦਰੜਾਏ। ਜਨ ਨਾਨਕ ਉੱਤਮ ਪਦ ਪਾਇਆ ਸਤਿਗੁਰ ਕੀ ਲਿਵ ਲਾਏ। ਸ੍ਰੀ ਰਾਗ ਮਹੱਲਾ ਚੌਥਾ। ਗੁਣ ਗਾਵਾਂ ਗੁਣ ਬਿਤਰਾਂ ਗੁਣ ਬੋਲੀ ਮੇਰੀ ਮਾਏ, ਗੁਰਮੁਖ ਸੱਜਣ ਗੁਣ ਕਾਰੀਆ ਮਿਲ ਹਰ ਸੱਜਣ ਹਰ ਗੁਣ ਗਾਏ। ਹੀਰੈ ਹੀਰ ਮਿਲ ਬੇਦਿਆ ਰੰਗ ਚ ਲੂਲੈ ਨਾਏ, ਮੇਰੇ ਗੋਬਿੰਦ ਗੁਣ ਗਾਵਾਂ ਤ੍ਰਿਪਤ ਮਨ ਹੋਏ। ਅੰਤਰ ਪਿਆਸ ਹਰ ਨਾਮ ਕੀ ਗੁਰ ਤੁਸ ਮਲਾਵੈ ਸੋਏ ਰਹਾਉ। ਮਨ ਰੰਗੋ ਬੜਭਾਗੀ ਹੋ ਗੁਰ ਤੁੱਠਾ ਕਰੇ ਪਸਾਉ, ਗੁਰ ਨਾਮ ਦੜਾਏ ਰੰਗ ਸਿਓ ਹਉ ਸਤਿਗੁਰ ਕੈ ਬਲ ਜਾਉ। ਬਿਨ ਸਤਿਗੁਰ ਹਾਰ ਨਾਮ ਨ ਲੱਭਈ ਲੱਖ ਕੋਟੀ ਕਰਮ ਕਮਾਉ, ਬਿਨ ਭਾਗਾ ਸਤਿਗੁਰ ਨਾ ਮਿਲੈ ਘਰ ਬੈਠਿਆਂ ਨਿਕਟ ਨਿਤ ਪਾਸ। ਅੰਤਰ ਅਗਿਆਨ ਦੁੱਖ ਭਰਮ ਹੈ ਵਿੱਚ ਪੜਦਾ ਦੂਰ ਪਈਆਸ, ਬਿਨ ਸਤਿਗੁਰ ਭੇਟੇ ਕੰਚਨ ਨਾ ਤੀਐ ਮਨਮੁਖ ਲੋਹੋ ਬੂਡਾ ਬੇੜੀ ਪਾਸ। ਸਤਿਗੁਰ ਬੋਹਿਤ ਹਰ ਨਾਮ ਕਹਿ ਕਿਤ ਵਿਧ ਚੜਿਆ ਜਾਏ, ਸਤਿਗੁਰ ਕਹਿ ਪਾਣੈ ਜੋ ਚਲੈ ਵਿੱਚ ਬੋਹਿਤ ਬੈਠਾ ਆਏ। ਧਨ ਧਨ ਬੜਭਾਗੀ ਨਾਨਕਾ ਜਿਨ੍ਹਾਂ ਸਤਿਗੁਰ ਲਏ ਮਿਲਾਏ। ਸ੍ਰੀ ਰਾਗ ਮਹੱਲਾ ਚੌਥਾ। ਹੋ ਪੰਥ ਦਸਾਈ ਨਿਤ ਖੜੀ ਕੋਈ ਪ੍ਰਭ ਦੱਸੇ ਤਿਨ ਜਾਉ, ਜਿਨੀ ਮੇਰਾ ਪਿਆਰਾ ਰਾਵਿਆ ਤਿਨ ਪੀਛੇ ਲਾਗ ਫਰਾਉ। ਕਰ ਮਿੰਨਤ ਕਰ ਜੋਦੜੀ ਮੈਂ ਪ੍ਰਭ ਮਿਲਣੈ ਕਾ ਚਾਉ, ਮੇਰੇ ਭਾਈ ਜਨਾ ਕੋਈ ਮੋਕੋ ਹਰ ਪ੍ਰਭ ਮੇਲ ਮਿਲਾਏ। ਹੋ ਸਤਿਗੁਰ ਬਿੱਟੋ ਵਾਰਿਆ ਜਿਨ ਹਰ ਪ੍ਰਭ ਦੀ

ਕਰ ਦੇਵਸੀ ਗੁਰਮੁਖ ਅੰਮ੍ਰਿਤ ਚੋਏ ਸਭ ਤਨ ਮਨ ਹਰਿਆ ਹੋਇਆ ਨਾਨਕ ਹਰ ਵਸਿਆ ਮਨ ਸੋਏ ਸ੍ਰੀ ਰਾਗ ਮਹੱਲਾ ਚੌਥਾ ਦਿਨ ਸ ਚੜੈ ਫਿਰ ਆਤ ਬੈ ਰਹਿਣ ਸਭਾਈ ਜਾਏ ਆਵ ਘਟੈ ਨਰ ਨਾਮ ਬੁੱਝੈ ਨਿਤ ਮੂਸਾ ਲਾਜ ਟੁਕਾਏ ਗੁੜ ਮਿੱਠਾ ਮਾਇਆ ਪਸਰਿਆ ਮਨਮੁਖ ਲਗ ਮਾਕੀ ਪਚੈ ਪਚਾਏ ਭਾਈ ਰੇ ਮੈਂ ਮੀਤ ਸਖਾ ਪ੍ਰਭ ਸੋਏ ਪੁੱਤ ਕਲਤ ਮੋਹ

ਹਰ ਵਜਦੇ ਦਰ ਸੱਚਾ ਸੁਭਾ ਪਾਏ ਜਿਨੀ ਗੁਰਮੁਖ ਨਾਮ ਸਲਾਹਿਆ ਤਿਨਾ ਸਭ ਕੁ ਕਹਿ ਸਬਾਸ ਤਿਨ ਕੀ ਸੰਗਤ ਦੇਹ ਪ੍ਰਭ ਮੈਂ ਜਾਚਕ ਕੀ ਅਰਦਾਸ ਨਾਨਕ ਭਾਗ ਵੱਡੇ ਤਿਨ ਗੁਰਮੁਖਾਂ ਜਿਨ ਅੰਤਰ ਨਾਮ ਪ੍ਰਗਾਸ ਸ੍ਰੀ ਰਾਗ ਮਹੱਲਾ ਪੰਜਵਾ ਘਰ ਪਹਿਲਾ ਕਿਆ ਤੂੰ ਰੱਤਾ ਦੇਖ ਕੇ ਪੁੱਤਰ ਕਲੱਤਰ ਸਿਗਾਰ ਰਸ ਭੋਗੈ ਖੁਸ਼ੀਆ ਕਰੈ ਮਾਣੈ ਰੰਗ ਅਪਾਰ ਬਹੁਤ ਕਰੈ ਫਰਮਾਇਸੀ ਵਰਥੈ ਹੋਏ ਅਪਾਰ ਕਰਤਾ ਚਿਤ ਨਾਵੇ ਮਨਮੁਖ ਅੰਧ ਗਵਾਰ ਮੇਰੇ ਮਨ ਸੁਖਦਾਤਾ ਹਰ ਸੋਏ ਗੁਰ ਪ੍ਰਸਾਦੀ ਪਾਈਐ ਕਰਮ ਪ੍ਰਾਪਤ ਹੋਏ ਰਹਾਉ ਕੱਪੜ ਭੋਗ ਲਿਪਟਾਇਆ ਸੋਨਾ ਰੂਪਾ ਖਾਕ ਹੈਬਰ ਬੈ ਗੈਬਰ ਬਹੁ ਰੰਗੇ ਕੀਏ ਰਥ ਆਤਾਕ ਕਿਸ ਹੀ ਚਿੱਤ ਨ ਪਾਵਹੀ ਬਿਸਰਿਆ ਸਭ ਸਾਕ ਸਿਰਜਣ ਹਾਰ ਭੁਲਾਇਆ ਬਿਨ ਨਾਵੈ ਨਾ ਪਾਕ ਲੈਦਾ ਬਦ ਦੁਆਏ ਤੂੰ ਮਾਇਆ ਕਰੇ ਇਕੱਤ ਜਿਸਨੋ ਤੂੰ ਪਤੀ ਆਏ ਦਾ ਸੋ ਸਣ ਤੁਜੈ ਅਨਿਤ ਅਹੰਕਾਰ ਕਰੈ ਅਹੰਕਾਰੀਆ ਵਿਆਪਿਆ ਮਨ ਕੀ ਮਤ ਤਿਨ ਪ੍ਰਭ ਆਪ ਭੁਲਾਇਆ ਨਾ ਤਿਸ ਜਾਤ ਨ ਪਤ ਸਤਿਗੁਰ ਪੁਰਖ ਮਿਲਾਇਆ ਇੱਕੋ ਸੱਜਣ ਸੋਏ।

ਸ੍ਰੀ ਰਾਗ ਮਹੱਲਾ ਪੰਜਵਾਂ। ਮਨ ਬਿਲਾਸ ਬਹੁ ਰੰਗ ਕਣਾ, ਦ੍ਰਿਸ਼ਟ ਭੂਲ ਖੁਸ਼ੀਆ, ਸਤਰ ਧਾਰ ਬਾਦਸ਼ਾਹੀਆ, ਵਿੱਚ ਸਹਿਸੇ ਪਰੀਆ, ਭਾਈ ਰੇ ਸੁਖ ਸਾਧ ਸੰਗ ਪਾਇਆ, ਲਿਖਿਆ ਲੇਖ ਤਿੰਨ ਪੁਰਖ ਵਧਾਤਾ, ਦੁੱਖ ਸਹਿਸਾ ਮਿਟ ਗਏ ਰਹਾਉ, ਜੇਤੇ ਥਾਨ ਤਨੰਤਰਾ, ਤੇਤੇ ਭਵ ਆਇਆ, ਤਨ ਪਾਤੀ ਵੱਡ ਭੂਮੀਆ, ਮੇਰੀ ਮੇਰੀ ਕਰ ਪਰਿਆ, ਹੁਕਮ ਚਲਾਏ ਨਸੰਗ ਹੋਏ, ਵਰਤੈ ਅਫਰਿਆ, ਸਭ ਕੋ ਵਸਕਤ ਕਰ ਲੈ ਓਨ, ਬਿਨ ਨਾਵੈ ਕਾ ਕਰ ਲਿਆ, ਕੋਟ ਤੇ ਤੀਸ ਸੇਵਕਾ, ਸਿੱਧ ਸਾਧਕ ਦਰ ਖਰਿਆ, ਗ੍ਰਾਹੂ ਬਾਰੀ ਬਡ ਸਾਹਿਬੀ, ਸਭ ਨਾਨਕ ਸੁਪੰਥੀਆ। ਸ੍ਰੀ ਰਾਗ ਮਹੱਲਾ ਪੰਜਵਾਂ। ਭਲਕੇ ਉੱਠ ਪਪੋਲੀਐ, ਬਿਨ ਬੁੱਝੇ ਮੁਗਧ ਅਜਾਣ, ਸੋ ਪ੍ਰਭ ਚਿੱਤ ਨਾ ਆਇਓ, ਛੁਟੈ ਗੀ ਬੇਬਾਣ, ਸਤਿਗੁਰ ਸੇਤੀ ਚਿੱਤ ਲਾਏ, ਸਦਾ ਸਦਾ ਰੰਗ ਮਾਣ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿੱਤ ਕੁਪਖੜੇ, ਲੱਗਾ ਕਿੱਤ ਕੁਫਕੜੇ, ਸਭ ਮੁਕਦੀ ਚੱਲੀ ਰਹਿਣ ਰਹਾਉ, ਕੁਦਮ ਕਰੇ ਪਸ ਪੰਖੀਆ, ਦਿਸੈ ਨਾਹੀ ਕਾਲ, ਉੱਤੇ ਸਤ ਮਨੁੱਖੈ ਮਤ ਫਾਥਾ ਮਾਇਆ ਜਾਲ, ਮੁਕਤੇ ਸਹੀ ਭਾਲੀਐ ਜੇ ਸੱਚਾ ਨਾਮ ਸੰਭਾਲ, ਜੋ ਘਰ ਛੱਡ ਗਵਾਵਣਾ, ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਦ ਵਰਤਣਾ, ਤਿਸ ਕੀ ਚਿੰਤਾ ਨਾਹੇ, ਫਾਤੇ ਸਹੀ ਨਿਕਲੇ ਜੇ ਗੁਰ ਕੀ ਪੈਰੀ ਪਾਹੇ, ਕੋਈ ਰੱਖ ਨਾ ਸਕਈ ਦੂਜਾ ਕੋ ਨਾ ਦਿਖਾਏ, ਚਾਰੇ ਕੁੰਡਾ ਭਾਲ ਕਹਿ ਆਏ ਪਿਆ ਸਰਣਾਏ, ਨਾਨਕ ਸੱਚੇ ਪਾਤਸ਼ਾਹੇ ਡੁੱਬਦਾ ਲਿਆ ਕਢਾਏ। ਸ੍ਰੀ ਰਾਗ ਮਹੱਲਾ ਪੰਜਵਾਂ। ਗੜੀ ਘੜੀ ਮੋਹਤ ਕਾ ਪਹੁਣਾ ਕਾਜ ਸਵਾਰਣ ਹਾਰ, ਮਾਇਆ ਕਾਮ ਵਿਆਪਿਆ ਸਮਝੈ ਨਹੀਂ ਗਾਵਾਰ, ਉੱਠ ਚੱਲਿਆ ਪੁੱਛਤਾਇਆ ਪਰਿਆ ਵਸ ਜੰਦਾਰ, ਅੰਧੇ ਤੂੰ ਬੈਠਾ ਕੰਧੀ ਪਾਹੇ, ਜੇ ਹੋ ਵੀ ਪੂਰਬ ਲਿਖਿਆ ਤਾਂ ਗੁਰ ਕਾ ਬਚਨ ਕਮਾਹੇ ਰਹਾਉ, ਹਰੀ ਨਾਹੀ ਨਹਿ ਡਡਰੀ ਪੱਕੀ ਵੱਡਣ ਹਾਰ, ਲੈ ਲੈ ਦਾਤ ਪਹੁਤਿਆ ਲਾਵੇ ਕਰ ਤਿਆਰ, ਜਾ ਹੋਆ ਹੁਕਮ ਕਿਰਸਾਨ ਦਾ ਤਾਂ ਲੁਣ ਮਿਣਿਆ ਕੇ ਧਾਰ, ਪਹਿਲਾ ਪਹਿਰ ਧੰਦਾ ਗਿਆ ਦੂਜੈ ਭਰ ਸੋਇਆ, ਤੀਜੈ ਝਾਕ ਚਕਾਇਆ ਚੌਥੈ ਭੋਰ ਪਾਇਆ, ਕਦ ਹੀ ਚਿੱਤ ਨਾ ਆਇਓ ਜਿਨ ਜੀਓ ਪਿੰਡ ਦੀਆ, ਸਾਧ ਸੰਗਤ ਕਉ ਵਾਰਿਆ ਜੀਓ ਕੀਆ ਕੁਰਬਾਨ, ਜਿਸ ਤੇ ਸੋ ਜੀ ਮਨ ਪਈ ਮਿਲਿਆ ਪੁਰਖ ਸੁਜਾਣ, ਨਾਨਕ ਡਿੱਟਾ ਸਦਾ ਨਾਲ ਹਰ ਅੰਤਰ ਜਾਮੀ ਜਾਣ। ਸ੍ਰੀ ਰਾਗ ਮਹੱਲਾ ਪੰਜਵਾਂ। ਸਭੇ ਗੱਲਾਂ ਬਿਸਰਨ ਇੱਕੋ ਬਿਸਰ ਨਾ ਜਾਓ, ਧੰਦਾ ਸਭ ਜਲਾਇਕ ਹੈ ਗੁਰ ਨਾਮ ਦੀਆ ਸੱਚ ਸੁਆਓ, ਆਸਾ ਸਭੇ ਲਾਇਕ ਹੈ ਇੱਕ ਆਸ ਕਮਾਓ, ਜਿੰਨੀ ਸਤਿਗੁਰ ਸੇਵਿਆ ਤਿੰਨ ਅੱਗੇ ਮਿਲਿਆ ਥਾਓ, ਮਨ ਮੇਰੇ ਕਰਤੇ ਨੂੰ ਸਲਾਹੇ, ਸਭੇ ਸੱਡ ਸਿਆਣਪਾਂ ਗੁਰ ਕੀ ਪੈਰੀ ਪਾਹੇ ਰਹਾਓ, ਦੁੱਖ ਭੁੱਖ ਨੈ ਵਿਆਪਈ ਜੇ ਸੁਖਦਾਤਾ ਮਨ ਹੋਏ, ਕਿਤ ਹੀ ਕੰਮ ਨ ਸਿਜੀਐ ਜਾਂ ਹਿਰਦੈ ਸੱਚਾ ਸੋਏ, ਜਿਸ ਤੂੰ ਰੱਖੈ ਹੱਥ ਦੇ ਤਿਸ ਮਾਰ ਨਾ ਸਕੈ ਕੋਏ, ਸੁਖਦਾਤਾ ਗੁਰ ਸੇਵੀਐ ਸਭ ਅਵਗਣ ਕੱਢੈ ਤੋਏ, ਸੇਵਾ ਮੰਗੈ ਸੇਵ ਕੋ ਲਾਈਆਂ ਆਪਣੀ ਸੇਵ, ਸਾਧੂ ਸੰਗ ਮਸਕ ਤੇ ਤੂਠੈ ਪਾਵਾ ਦੇਵ, ਸਭ ਕਿਸ ਵਸਗਤ ਸਾਹਿਬੈ ਆਪੇ ਕਰਨ ਕਰੇਵ, ਸਤਿਗੁਰ ਕੈ ਬਲਿਹਾਰਣ ਹੈ ਮਨਸਾ ਸਭ ਪੂਰੇਵ, ਇੱਕੋ ਦਿਸੈ ਸੱਜਣੋ ਇੱਕੋ ਭਾਈ ਮੀਤ, ਇੱਕ ਸੀ ਇੱਕ ਸਹਿ ਦੀ ਸਾਮਗਰੀ ਇੱਕ ਸਹਿ ਦੀ ਹੈ ਰੀਤ, ਇੱਕ ਸਿਓ ਮਨ ਮਾਨਿਆ ਤਾਂ ਹੋਆ ਨਿਹਚਲ ਚੀਤ, ਸੱਚ ਖਾਣਾ ਸੱਚ ਪਹਿਨਣਾ ਟੇਕ ਨਾਨਕ ਸੱਚ ਕੀਤ। ਸ੍ਰੀ ਰਾਗ ਮਹੱਲਾ ਪੰਜਵਾਂ। ਸਭੇ ਤੋਕ ਪ੍ਰਾਪਤੇ ਜੇ ਆਵੇ ਇੱਕ ਹੱਥ, ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕਥ, ਗੁਰ ਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਥ, ਮੇਰੇ ਮਨ ਏਕਸ ਸਿਓ ਚਿਤ ਲਾਏ, ਏਕਸ ਬਿਨ ਸਭ ਧੰਦ ਹੈ ਸਭ ਮਿਥਿਆ ਮੋਹ ਮਾਏ ਰਹਾਉ, ਲਖ ਖੁਸ਼ੀਆ ਪਾਤਸ਼ਾਹੀਆ ਜੇ ਸਤਿਗੁਰ ਨਦਰ ਕਰੇ, ਨਿਮਕ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ, ਜਿਸ ਕੋ ਪੂਰਬ ਲਿਖਿਆ ਤਿਨ ਸਤਿਗੁਰ ਚਰਨ ਗਹੇ, ਸਫਲ ਮੂਰਤ ਸਫਲਾ ਘੜੀ ਜਿਤ ਸੱਚੇ ਨਾਲ ਪਿਆਰ, ਦੁੱਖ ਸੰਤਾਪ ਨ ਲੱਗੇ ਜਿਸ ਹਰ ਕਾ ਨਾਮ ਆਧਾਰ, ਬਾਹ ਪਕੜ ਗੁਰ ਕਾਢਿਆ ਸੋਈ ਉਤਰਿਆ ਪਾਰ, ਥਾਨ ਸੁਆਵਾ ਪਵਿੱਤ ਹੈ ਜਿੱਥੈ ਸੰਤ ਸਭਾ, ਢੋਈ ਤੇ ਸਹੀ ਨੂੰ ਮਿਲੈ ਜਿਨ ਪੂਰਾ ਗੁਰੂ ਲੱਭਾ, ਨਾਨਕ ਵਧਾ ਘਰ ਤਰਾ ਤਹਾਂ ਜਿੱਥੈ ਮਿਰਤ ਨਾ ਜਨਮ ਜਰਾ। ਸ੍ਰੀ ਰਾਗ ਮਹੱਲਾ ਪੰਜਵਾਂ। ਸੋਈ ਧਿਆਈਐ ਜੀਅੜੇ ਸਿਰਸਾਹਾਂ ਪਾਤਸ਼ਾਹ ਹੋ, ਤਿਸ ਹੀ ਕੀ ਕਰ ਆਸਮਨ ਜਿਸ ਕਾ ਸਭ ਸਬਿਸਾ ਹੋ, ਸਭ ਸਿਆਣਪਾਂ ਛੱਡ ਕੈ ਗੁਰ ਕੀ ਚਰਣੀ ਪਾਹੋ, ਮਨ ਮੇਰੇ ਸੁਖ ਸਹਿਜ ਸੇਤੀ ਜਪ ਨਾਓ, ਆਠ ਪਹਿਰ ਪ੍ਰਭ ਧਿਆਇ ਤੂੰ ਗੁਣ ਗੋਇੰਦ ਨਿਤ ਗਾਓ ਰਹਾਓ, ਤਿਸ ਕੀ ਸਰਨੀ ਪਰਮਨਾ ਜਿਸ ਜੀਵੜ ਅਵਰ ਨ ਕੋਏ, ਜਿਸ ਸਿਮਰਤ ਸੁਖ ਹੋਏ ਕਣਾ ਦੁੱਖ ਦਰਦ ਨ ਮੂਲੇ ਹੋਏ,
ਸਦਾ ਸਦਾ ਕਰ ਚਾਕਰੀ ਪ੍ਰਭ ਸਾਹਿਬ ਸੱਚਾ ਸੋਏ ਸਾਧ ਸੰਗਤ ਹੋਏ ਨਿਰਮਲਾ ਕੱਟੀਐ ਜਮਕੀ ਪਾਸ ਸੁਖਦਾਤਾ ਪੈ ਭੰਜਨੋ ਤਿਸ ਆਗੈ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਬਾਨ ਤਾਂ ਕਾਰਜ ਆਵੈ ਰਾਸ ਬਹੁਤ ਬਹੁਤ ਵਖਾਣੀਐ ਉੱਚੋ ਉੱਚਾ ਥਾਓ ਵਰਨਾ ਚਿਹ ਨਾ ਬਾਹਰਾ ਕਹਿ ਕੀਮਤ ਕਹਿ ਨਾ ਸਕਾਓ ਨਾਨਕ ਕਉ ਪ੍ਰਭ ਮਇਆ ਕਰ ਸੱਚ ਦੇਵੋ ਆਪਣਾ ਨਾਉ ਸ੍ਰੀ ਰਾਗ ਮਹੱਲਾ ਪੰਜਵਾਂ ਨਾਮ ਤਿਆਏ ਸੋ ਸੁਖੀ ਤਿਸ ਮੁਖ ਉਜਲ ਹੋਏ ਪੂਰੇ ਗੁਰ ਤੇ ਪਾਈਐ ਪ੍ਰਗਟ ਸਭਨੀ ਲੋਏ ਸਾਧ ਸੰਗਤ ਕੈ ਘਰ ਵਸੈ ਇੱਕੋ ਸੱਚਾ ਸੋਏ ਮੇਰੇ ਮਨ ਹਰ ਹਰ ਨਾਮ ਤਿਆਏ ਨਾਮ ਸਹਾਇ ਸਦਾ ਸੰਗ ਆਗੈ ਲੈ ਚੜਾਏ ਰਹਾਉ ਦੁਨੀਆਂ ਕੀਆ ਵਡਿਆਈਆ ਕਬਨੈ ਆਵੈ ਕਾਮ ਮਾਇਆ ਕਾ ਰੰਗ ਸਭ ਫਿੱਕਾ ਜਾਤੋ ਬਿਨਸ ਨਿਦਾਨ ਜਾਕੈ ਹਿਰਦੈ ਹਰ ਵਸੈ ਸੋ ਪੂਰਾ ਪ੍ਰਧਾਨ ਸਾਧੂ ਕੀ ਹੋ ਰੇਣੁਕਾ ਆਪਣਾ ਆਪ ਤਿਆਗ ਉਪਾਵ ਸਿਆਣਪ ਸਗਲ ਛੱਡ ਗੁਰ ਕੀ ਚਰਣੀ ਲਾਗ ਤਿਸੈ ਪ੍ਰਾਪਤ ਰਤਨ ਹੋਏ ਜਿਸ ਮਸਤਕ ਹੋਵੈ ਭਾਗ ਤਿਸੈ ਪ੍ਰਾਪਤ ਭਾਈਓ ਜਿਸ ਦੇਵੈ ਪ੍ਰਭ ਆਪ ਸਤਿਗੁਰ ਕੀ ਸੇਵਾ ਸੋ ਕਰੇ ਜਿਸ ਬਿਨਸੈ ਹੁਮੈ ਤਾਪ ਨਾਨਕ ਕਉ ਗੁਰ ਭੇਟਿਆ ਬਿਨਸੇ ਸਗਲ ਸੰਤਾਪ ਸ੍ਰੀ ਰਾਗ ਮਹੱਲਾ ਪੰਜਵਾਂ ਇੱਕ ਪਛਾਣੂ ਜੀ ਕਾ ਇੱਕੋ ਰੱਖਣ ਹਾਰ ਇੱਕ ਸਕਾ ਮਨ ਆਸਰਾ ਇੱਕੋ ਪ੍ਰਾਣ ਆਧਾਰ ਤੈ ਸਰਣਾਈ ਸਦਾ ਸੁਖ ਪਾਰ ਬ੍ਰਹਮ ਕਰਤਾਰ ਮਨ ਮੇਰੇ ਸਗਲ ਉਪਾਵ ਤਿਆਗ ਗੁਰਪੂਰਾ ਆਰਾਧ ਨਿਤ ਇੱਕ ਸਕੀਲ ਵਿਲਾਗ ਰਹਾਉ ਇੱਕੋ ਪਾਈ ਇੱਕ ਮਿਤ ਇੱਕੋ ਮਾਤ ਪਿਤਾ ਇੱਕ ਸਕੀ ਮਨ ਟੇਕ ਹੈ ਜਿਨ ਜੀਓ ਪਿੰਡ ਦਿੱਤਾ ਸੋ ਪ੍ਰਭ ਮਨੋ ਨ ਵਿਸਰੈ ਜਿਨ ਸਭ ਕਿਸ ਵਸ ਕੀਤਾ ਕਰ ਇੱਕੋ ਬਾਹਰ ਇੱਕੋ ਥਾਨ ਤਨੰਤਰ ਆਪ ਜੀ ਜੰਤ ਸਭ ਜਿਨ ਕੀਏ ਆਠ ਪਹਿਰ ਤਿਸ ਜਾਪ ਇੱਕ ਸਸੀ ਤੀਰਤਿਆ ਨਾ ਹੋਵੀ ਸੋਗ ਸੰਤਾਪ ਪਾਰ ਬ੍ਰਹਮ ਪ੍ਰਭ ਏਕ ਹੈ ਦੂਜਾ ਨਾਹੀ ਕੋਏ ਜੀਉ ਪਿੰਡ ਸਭ ਤਿਸ ਕਾ ਜੋ ਤਿਸ ਭਾਵੈ ਸੋ ਹੋਏ ਗੁਰਪੂਰੈ ਪੂਰਾ ਭਇਆ ਜਪ ਨਾਨਕ ਸੱਚਾ ਸੋਏ ਸ੍ਰੀ ਰਾਗ ਮਹੱਲਾ ਪੰਜਵਾਂ ਜਿਨ੍ਹਾਂ ਸਤਿਗੁਰ ਸਿਉ ਚਿੱਤ ਲਾਇਆ ਸੇ ਪੂਰੇ ਪ੍ਰਧਾਨ ਜਿਨ ਕੋ ਆਪ ਦਇਆਲ ਹੋਏ ਤਿਨ ਉਪਜੈ ਮਨ ਗਿਆਨ ਜਿਨ ਕੋ ਮਸਤਕ ਲਿਖਿਆ ਤਿਨ ਪਾਇਆ ਹਰ ਨਾਮ ਮਨ ਮੇਰੇ ਏਕੋ ਨਾਮ ਧਿਆਏ ਸਰਬ ਸੁਖਾ ਸੁਖ ਉਪਜੇ ਦਰਗਹਿ ਪੈਦਾ ਜਾਇ ਰਹਾਉ ਜਨਮ ਮਰਨ ਕਾ ਭਉ ਗਇਆ ਭਉ ਭਗਤ ਗੋਪਾਲ ਸਾਧੂ ਸੰਗਤ ਨਿਰਮਲਾ ਆਪ ਕਰੇ ਪ੍ਰਤਪਾਲ ਜਨਮ ਮਰਨ ਕੀ ਮਲ ਕੱਟੀਐ ਗੁਰਦਰਸ਼ਨ ਦੇਖ ਨਿਹਾਲ ਥਾਨ ਤਨੰਤਰ ਰਵ ਰਹਿਆ ਪਾਰ ਬ੍ਰਹਮ ਪ੍ਰਭ ਸੋਏ ਸਭਨਾ ਦਾਤਾ ਏਕ ਹੈ ਦੂਜਾ ਨਾਹੀ ਕੋਏ ਤੇ ਸਰਣਾਈ ਛੁੱਟੀਐ ਕੀਤਾ ਲੋੜੇ ਸੋ ਹੋਏ ਜਿਨ ਮਨ ਵਸਿਆ ਪਾਰ ਬ੍ਰਹਮ ਸੇ ਪੂਰੇ ਪ੍ਰਧਾਨ ਤਿਨਕੀ ਸੋਭਾ ਨਿਰਮਲੀ ਪ੍ਰਗਟ ਪਈ ਜਹਾਨ ਜਿਨੀ ਮੇਰਾ ਪ੍ਰਭ ਧਿਆਇਆ ਨਾਨਕ ਤਿਨ ਕੁਰਬਾਨ ਸ੍ਰੀ ਰਾਗ ਮਹੱਲਾ ਪੰਜਵਾਂ ਮਿਲ ਸਤਿਗੁਰ ਸਭ ਦੁੱਖ ਗਇਆ ਹਰ ਸੁਖ ਵਸਿਆ ਮਨ ਆਏ ਅੰਤਰ ਜੋਤ ਪਰਗਸੀਆ ਇੱਕ ਸਸਿਓ ਲਿਵਲਾਏ ਮਿਲ ਸਾਧੂ ਮੁਖ ਉਜਲਾ ਪੂਰਬ ਲਿਖਿਆ ਪਾਏ ਗੁਣ ਗੋਬਿੰਦ ਨਿਤ ਗਾਵਣੇ ਨਿਰਮਲ ਸਾਚਾ ਨਾਏ ਮੇਰੇ ਮਨ ਗੁਰਸਭ ਦੀ ਸੁਖ ਹੋਏ ਗੁਰਪੂਰੇ ਕੀ ਚਾਕਰੀ ਬਿਰਤਾ ਜਾਏ ਨਾ ਕੋਏ ਰਹਾਉ ਮਨ ਕੀ ਇੱਛਾ ਪੂਰੀਆਂ ਪਾਇਆ ਨਾਮ ਨਿਧਾਨ ਅੰਤਰ ਜਾਮੀ ਸਦਾ ਸੰਗ ਕਰਨਾ ਹਾਰ ਪਛਾਣ ਗੁਰਪ੍ਰਸਾਦੀ ਮੁਖ ਉਜਲਾ ਜਪ ਨਾਮਦਾਨ ਇਸਨਾਨ ਕਾਮ ਕ੍ਰੋਧ ਲੋਭ ਬਿਨਸਿਆ ਤਜਿਆ ਸਭ ਅਭਮਾਨ ਪਾਇਆ ਲਾਹਾ ਲਾਭ ਨਾਮ ਪੂਰਨ ਹੋਏ ਕਾਮ ਕਰ ਕਿਰਪਾ ਪ੍ਰਭ ਮੇਲਿਆ ਦੀਆ ਆਪਣਾ ਨਾਮ ਆਵਣ ਜਾਣਾ ਰਹਿ ਗਿਆ ਆਪ ਹੋਆ ਮਿਹਰਬਾਨ ਸੱਚ ਮਹਿਲ ਕਰ ਪਾਇਆ ਗੁਰ ਕਾ ਸ਼ਬਦ ਪਛਾਣ ਭਗਤ ਜਨਾ ਕਉ ਰਾਖਦਾ ਆਪਣੀ ਕਿਰਪਾ ਧਾਰ ਹਲਤ ਪਲਤ ਮੁਖ ਉਜਲੇ ਸਾਚੇ ਕੇ ਗੁਣਸਾਰ ਆਠ ਪਹਿਰ ਗੁਣਸਾਰ ਦੇ ਰੱਤੇ ਰੰਗ ਅਪਾਰ ਪਾਰ ਬ੍ਰਹਮ ਸੁਖ ਸਾਗਰੋ ਨਾਨਕ ਸਦ ਬਲਿਹਾਰ ਸ੍ਰੀ ਰਾਗ ਮਹੱਲਾ ਪੰਜਵਾਂ ਪੂਰਾ ਸਤਿਗੁਰ ਜੇ ਮਿਲੈ ਪਾਈਆ ਸ਼ਬਦ ਨਿਧਾਨ ਕਰ ਕਿਰਪਾ ਪ੍ਰਭ ਆਪਣੀ ਜਪੀਐ ਅੰਮ੍ਰਿਤ ਨਾਮ ਜਨਮ ਮਰਨ ਦੁੱਖ ਘਾਟੀਐ ਲਾਗੈ ਸਹਿ ਧਿਆਨ ਮੇਰੇ ਮਨ ਪ੍ਰਭ ਸਰਣਾਈ ਪਾਏ ਹਰ ਬਿਨ ਦੂਜਾ ਕੋ ਨਹੀਂ ਏਕੋ ਨਾਮ ਧਿਆਇ ਰਹਾਉ ਕੀਮਤ ਕਹਿਣ ਨ ਜਾਈਐ ਸਾਗੁਰ ਗੁਣੀ ਅਥਾਹੁ ਬੜਭਾਗੀ ਮਿਲ ਸੰਗਤੀ ਸੱਚਾ ਸ਼ਬਦ ਵਿਸਾਹੁ ਕਰ ਸੇਵਾ ਸੁਖ ਸਾਗਰ ਹੈ ਸਿਰਸਾਹਾ ਪਾਤਸ਼ਾਹ ਹੋ ਚਰਨ ਕਮਲ ਕਾ ਆਸਰਾ ਦੂਜਾ ਨਾਹੀ ਠਾਉ ਮੈਂ ਧਾਰ ਤੇਰੀ ਪਾਰ ਬ੍ਰਹਮ ਤੇਰੇ ਤਾਣ ਰਹਾਉ ਨਿਮਾਣਿਆ ਪ੍ਰਭ ਮਾਣ ਤੂੰ ਤੇਰੇ ਸੰਗ ਸਮਾਓ ਹਰ ਜਪਿਐ ਆਰਾਧਿਐ ਆਠ ਪਹਿਰ ਗੋਬਿੰਦ ਜੀ ਪ੍ਰਾਣ ਤਨ ਧਨ ਰੱਖੇ ਕਰ ਕਿਰਪਾ ਰਾਖੀ ਜਿੰਦ ਨਾਨਕ ਸਗਲੇ ਦੁੱਖ ਉਤਾਰਿਆ ਪ੍ਰਭ ਪਾਰ ਬ੍ਰਹਮ ਬਖਸ਼ਿੰਦ ਸ੍ਰੀ ਰਾਗ ਮਹੱਲਾ ਪੰਜਵਾਂ ਪ੍ਰੀਤ ਲੱਗੀ ਤਿਸ ਸੱਚ ਸਿਉ ਮਰੈ ਨਾ ਆਵੈ ਜਾਏ ਨਾ ਵਿਛੋੜਿਆ ਵਿਛੜੈ ਸਮੈ ਰਹਿਆ ਸਮਾਏ ਦੀਨ ਦਰਦ ਦੁੱਖ ਭੰਜਨਾ ਸੇਵਕ ਕਹਿ ਸਤ ਭਾਏ ਅਚਰਜ ਰੂਪ ਨਿਰੰਜਨੋ ਗੁਰਮੇ ਲਾਇਆ ਮਾਏ ਭਾਈ ਰੇ ਮੀਤ ਕਰੋ ਪ੍ਰਭ ਸੋਏ ਮਾਇਆ
माया मोह प्रीत त्रिग दुस सुखी न दिसै कोई रहाओ। दाना दाता सीलवंत निर्मल रूप अपार सखा सहाय अत वड्डा उच्चा बड़ा अपार। बालक बिरध न जानिया निश्चल तिस दरबार जो मंगिया सोई पाईऐ नेदारा आधार। जिस पिलख पेखत किल विख रहै मंत्र होवै सांत इक मन एक तिहाईऐ मन की लाहे भ्रांत। गुण निदान नवतन सदा पूरन जाकी दात सदा सदा आराध्यै दिन बिसरो नहीं रात। जिनको पूर्व लिखिया तिनका सखा गोविंद तान मन धन अर्पी सबो सगल वारिया एह जिंद। देखै सुनै हदूर सद घट घट ब्रह्म अरविंद आकृत कुणा नो पालदा प्रभ नानक सद बख्शिंद। श्री राग महला पंजवा मन तन धन प्र जिन प्रभ दिया रखिया सह सवार सर्ब कला करता पिया जंत अंतर ज्योत अपार। सदा सदा प्रभ सिमरिया अंतर रखुर तार मेरे मन हर बिन अवर न कोय प्रभ शरण आई सदा रहो दुख न व्यापै कोय रहाओ। रतन पदार्थ माणका सोना रूपा खाक मात पिता सुत बंध पाकूड़े सभ्य साक। जिन कीता तिस न जाणी मन मुख पस न पाक अंतर बाहर रब रहा तिसनों जाने दूर त्रिसना लागी रच रहा अंतर होमै कूर। भगती नाम विहोणिया आवै वंजै पूर राख लेहो प्रभ करण हार जी जंत कर दया बिन प्रभ कोय न रखन हार। महा बिकट जम भया नानक नाम ना विसरो कर अपनी हरमया। श्री राग महला पंजवा मेरा तन अर धन मेरा राज रूप मैं देस सुत दारा बन तानेक बहुत रंग अरवेस। हर नाम हृदय न वसई कार्ज कित न लेख मेरे मन हर हर नाम ते आए कर संगत नित साधकी गुरचरणी चित लाए रहाओ। नाम निधान ते आई है मस्तक होवै भाग कार्ज सब सवारी है गुर की चरणी लाग। हो मैं रोग भ्रम कटिया ना आवै ना जाग कर संगत तू साधकी अठसठ तीर्थ नाओ। जियो प्राण मन तन हरे साचा एहो सुआओ एथे मिले वडाईया दरगह पावे ताओ। करे कराए आप प्रभ सब किछ तिस ही हाथ मार अपे जी वालदा अंतर बाहर साथ। नानक प्रभ शरणागति सर्ब कटा के नाथ। श्री राग महला पंजवा शरण पए प्रभ अपने गुरु हुआ कृपाल सतगुर कह उपदेसिया बिन से सर्ब जंजाल। अंदर लगा राम नाम अमृत नदर निहाल मन मेरे सतगुर सेवा सार करे दया प्रभ अपनी एक निमख ना मनहो विसार रहाओ। गुण गोविंद नित गावी है अवगुण कटन हार बिन हर नाम न सुख होए कर डिठे विस्थार। सहजे सिफती रत्या भवजल उतरे पार तीर्थ वर्त लक संजमा पाईए साधु धूर। लूक कुमावै किस्ते जा वेखै सदा हदूर थान तनंतर रव रहा प्रभ मेरा भरपूर। सच पातशाही अमर सच सचे सचा थान सची कुदरत धारियन सच सिर ज्यों जहान। नानक जपिया सच नाम हो सदा सदा कुरबान। श्री राग महला पंजवा उद्दम कर हर जापना बड़भागी तन खाट संत संग हर जिम सिमरना मल जन्म जन्म की काट। मन मेरे राम नाम जप जाप मन इच्छे फल पुंच तू सब चूके सोग संताप रहाओ। जिस कारण तन धारिया सो प्रभ डिठा नाल जल थल महियल पूरिया प्रभ अपनी नदर निहाल। मन तन निर्मल होया लागी साच प्रीत चरण भजे पार ब्रह्म के सब जप तप तिन ही कीत। रतन जवेहर माणका अमृत हर का नाओ सुख सहज आनंद रस जन नानक हर गुण गाओ। श्री राग महला पंजवा सोई सास सौन सोए जित जपिया हर नाओ चरण कमल गुर धन दिया मिलिया नथा विताओ। साची पूंजी सच संजमो आठ पहर गुण गाओ कर कृपा प्रभ भेटिया मरण ना आवण जाओ। मेरे मान हर भज सदा एक रंग घट घट अंतर रव रहा सदा सहाय।

ਆਗੈ ਦਰਗਹਿ ਮੰਨੀਐ ਮਿਲੈ ਨ ਤਾਵੇ ਤਾਉ। ਭਾਈ ਰੇ ਸਾਚੀ ਸਤਿਗੁਰ ਸੇਵ, ਸਤਿਗੁਰ ਤੁਟੈ ਪਾਈਐ ਪੂਰਨ ਅਲਖ ਅਭੇਵ ਰਹਾਉ। ਸਤਿਗੁਰ ਬਿਟੋ ਵਾਰਿਆ ਜਿਨ ਦਿੱਤਾ ਸਚ ਨਾਉ, ਆਂਦਨ ਸਚ ਸਲਾਹਣਾ ਸੱਚੇ ਕੇ ਗੁਣ ਗਾਉ। ਸਚ ਖਾਣਾ ਸਚ ਪਹਿਨਣਾ ਸੱਚੇ ਸੱਚਾ ਨਾਉ। ਸਾਸ ਗ੍ਰਾਸ ਨ ਵਿਸਰੈ ਸਫਲ ਮੂਰਤ ਗੁਰ ਆਪ, ਗੁਰਜੇਵੜ ਅਵਰ ਨ ਦਿਸਈ ਆਠ ਪਹਿਰ ਤਿਸ ਜਾਪ। ਨਦਰ ਕਰੇ ਤਾਂ ਪਾਈਐ ਸਚ ਨਾਮ ਗੁਣਤਾਸ, ਗੁਰ ਪਰਮੇਸ਼ਰ ਏਕ ਹੈ ਸਭ ਮੈਂ ਰਹਿਆ ਸਮਾਏ। ਜਿਨ ਕੋ ਪੂਰਬ ਲਿਖਿਆ ਸੇਈ ਨਾਮ ਧਿਆਏ, ਨਾਨਕ ਗੁਰ ਸਰਣਾਗਤੀ ਮਰੈ ਨਾ ਆਵੈ ਜਾਏ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸ੍ਰੀ ਰਾਗ ਮਹੱਲਾ ਪਹਿਲਾ, ਘਰ ਪਹਿਲਾ ਅਸ਼ਟਪਦੀਆ। ਆਖ ਆਖ ਮਨ ਬਾਵਣਾ ਜਿਉ ਜਿਉ ਜਾਪੈ ਵਾਏ, ਜਿਸਨੂੰ ਵਾਏ ਸੁਣਾਈਐ ਸੋ ਕੇਵੜ ਕਿਤ ਥਾਏ। ਆਖਣ ਵਾਲੇ ਜੇਤੜੇ ਸਭ ਆਖ ਰਹੇ ਲਿਵਲਾਏ, ਬਾਬਾ ਅਲੋਹ ਅਕਮ ਅਪਾਰ ਪਾਕੀ ਨਾਏ, ਪਾਕ ਥਾਏ ਸੱਚਾ ਪਰਵਿਦਗਾਰ ਰਹਾਉ। ਤੇਰਾ ਹੁਕਮ ਨ ਜਾਪੀ ਕੇਤੜਾ ਲਿਖ ਨਾ ਜਾਣੈ ਕੋਏ, ਜੇ ਸੌ ਸਾਇਰ ਮੇਲੀਐ ਤਿਲ ਨ ਪੁਜਾਵੈ ਰੋਏ, ਕੀਮਤ ਕਿਨੈ ਨ ਪਾਈਐ ਸਭ ਸੁਣ ਸੁਣੇ ਆਖੈ ਸੋਏ। ਪੀਰ ਪੈ ਕਾਮਰ ਸਾਲਕ ਸਾਧਕ ਸੌਦੇ ਔਰ ਸ਼ਹੀਦ, ਸੇਖ ਮਸਾਇਕ ਕਾਜੀ ਮੁੱਲਾ ਦਰ ਦਰ ਵੇਸ ਰਸੀਦ, ਬਰਕਤ ਤਿਨ ਕੋ ਅਗਲੀ ਪੜਦੇ ਰਹਿਣ ਦਰੂਦ। ਪੁੱਛ ਨਾ ਸਾਜੇ ਪੁੱਛ ਨਾ ਢਾਹੇ, ਪੁੱਛ ਨਾ ਦੇਵੈ ਲੈ ਆਪਣੀ ਕੁਦਰਤ ਆਪੇ ਜਾਣਾ ਆਪੇ ਕਰਨ ਕਰੇ। ਸਭਨਾ ਵੇਖੈ ਨਦਰ ਕਰ ਜੈ ਭਾਵੈ ਤੈ ਦੇ, ਥਾਵਾ ਨਾਮ ਨਾ ਜਾਣੀਐ ਨਾਵਾ ਕੇਵਡ ਨਾਉ। ਜਿੱਥੇ ਬਸੈ ਮੇਰਾ ਪਾਤਸ਼ਾਹ ਸੋ ਕੇਵਡ ਹੈ ਥਾਉ। ਅੰਬੜ ਕੋਏ ਨ ਸਕਈ ਹਉ ਕਿਸ ਨੂੰ ਪੁੱਛਣ ਜਾਉ, ਵਰਨਾ ਵਰਨ ਨ ਭਾਵਨੀ ਜੇ ਕਿਸੈ ਵੱਡਾ ਕਰੇ। ਵੱਡੇ ਅਤ ਵਡਿਆਈ ਆ ਜੈ ਭਾਵੈ ਤੈ ਦੇ, ਹੁਕਮ ਸਵਾਰੈ ਆਪਣਾ ਚਸਾ ਨਾ ਢਿੱਲ ਕਰੇ। ਸਭ ਕੋ ਆਖੈ ਬਹੁਤ ਬਹੁਤ ਲੈਣਾ ਕੈ ਵਿਚਾਰ, ਕੇਵਡ ਦਾ ਤਾਂ ਆਖੀਐ ਦੇ ਕਹਿ ਰਿਹਾ ਸੁਮਾਰ। ਨਾਨਕ ਤੋਟ ਨਾ ਆਵਈ ਤੇਰੇ ਜੁਗੈ ਜੁਗੈ ਭੰਡਾਰ ਮਹੱਲਾ ਪਹਿਲਾ, ਸਭੇ ਕੰਤ ਮਹੇਲੀਆ ਸਗਲੀਆ ਕਰੇ ਸਿਗਾਰ। ਗਣਤ ਗਣਾ ਬਣਾਈਆ ਸੂਹਾ ਵੇਸ ਵਿਕਾਰ, ਪਾਖੰਡ ਪ੍ਰੇਮ ਨ ਪਾਈਐ ਖੋਟਾ ਭਾਜ ਕੁਆਰ। ਹਰ ਜੀਉ ਉਪਰ ਰਾਵੈ ਨਾਰ, ਤੁਧ ਭਾਵਨ ਸੁਹਾਗਣੀ ਆਪਣੀ ਕਿਰਪਾ ਲਹੇ ਸਵਾਰ ਰਹਾਉ। ਗੁਰਸਬ ਦੀ ਸੀਗਾਰੀਆ ਤਨ ਮਨ ਪ੍ਰਕੈ ਸਪਾਸ, ਦੋਏ ਕਰ ਜੋੜ ਕੜੀ ਤੱਕੈ ਸੱਚ ਕਹਿ ਅਰਦਾਸ। ਲਾਲ ਰੱਤੀ ਸੱਚ ਭੈ ਵਸੀ ਭਾਏ ਰੱਤੀ ਰੰਗਰਾਸ, ਪ੍ਰੇਕੀ ਚੇਰੀ ਕਾਂਢੀਐ ਲਾਲੀ ਮਾਨੈ ਨਾਉ। ਸੱਚੀ ਪ੍ਰੀਤ ਨ ਤੁੱਟਈ ਸੱਚੇ ਮੇਲ ਮਿਲਾਉ, ਸਬਦ ਰੱਤੀ ਮਨ ਬੇਧਿਆ ਹੋ ਸਤ ਬਲਿਹਾਰੈ ਜਾਉ। ਸਾਹ ਧਨ ਰੰਡ ਨ ਵਿਸਈ ਜੇ ਸਤਿਗੁਰ ਮਾਹੇ ਸਮਾਏ, ਪਿਰ ਰੀਸਾਲੂ ਨੌਤ ਨੂੰ ਸੱਚੋ ਮਰੈ ਨਾ ਜਾਏ। ਨਿਤ ਰਵੈ ਸੁਹਾਗਣੀ ਸੱਚੀ ਨਦਰ ਰਜਾਏ, ਸੱਚ ਧੜੀ ਧਨ ਮਾਡੀਐ ਕਾਪੜ ਪ੍ਰੇਮ ਸਿੰਗਾਰ। ਚੰਦਨ ਚੀਤ ਵਸਾਇਆ ਮੰਦਰ ਦਸਵਾ ਦੁਆਰ, ਦੀਪਕ ਸਭ ਦੇਵੇਗਾ ਸਿਆ ਰਾਮ ਨਾਮ ਔਰ ਹਾਰ। ਨਾਰੀ ਅੰਦਰ ਸੋਹਣੀ ਮਸਤਕ ਮਣੀ ਪਿਆਰ, ਸੁਭਾ ਸੁਰਤ ਸੁਹਾਵਣੀ ਸੱਚੈ ਪ੍ਰੇਮ ਅਪਾਰ। ਬਿਨ ਪਿਰ ਪੁਰਖ ਨ ਜਾਣੀ ਸੱਚੇ ਗੁਰ ਕੈ ਹਿਤ ਪਿਆਰ, ਨਿਸਿੰਦਿਆਰੀ ਸੁਤੀਏ ਕਿਉ ਪਿਰ ਬਿਨ ਰਹਿਣ ਵਿਹਾਏ। ਅੰਕ ਜਲੋ ਤਨ ਜਾਲਿਓ ਮਾਨ, ਧਨ ਜਲ ਬਲ ਜਾਏ ਜਾ ਧਨ ਕੰਤ ਨ ਰਾਵੀ, ਤਾਂ ਬਿਰਥਾ ਜੋਬਨ ਜਾਏ। ਸਿਜੈ ਕੰਤ ਮਹੇਲੜੀ ਸੁਤੀ ਬੂਜ ਨ ਪਾਏ, ਹਉ ਸੁਤੀ ਪਿਰ ਜਾਗਣਾ ਕਿਸ ਕੋ ਪੁੱਛੋ ਜਾਏ। ਸਤਿਗੁਰ ਮੇਲੀ ਭੈ ਵਸੀ ਨਾਨਕ ਪ੍ਰੇਮ ਸਿਖਾਏ, ਸ੍ਰੀ ਰਾਗ ਮਹੱਲਾ ਪਹਿਲਾ। ਆਪੇ ਗੁਣ ਆਪੇ ਕਥੈ ਆਪੇ ਸੁਣ ਵਿਚਾਰ, ਆਪੇ ਰਤਨ ਪਰਕ ਤੂੰ ਆਪੇ ਮੋਲ ਅਪਾਰ, ਸੱਚੋ ਮਾਨ ਮਹੱਤ ਤੂੰ ਆਪੇ ਦੇਵਣਹਾਰ। ਹਰ ਜੀਓ ਤੂੰ ਕਰਤਾ ਕਰਤਾਰ, ਜਿਉ ਪਾਵੈ ਤਿਉ ਰਾਖ ਤੂੰ, ਹਰ ਨਾਮ ਮਿਲੈ ਆਚਾਰ ਰਹਾਉ। ਆਪੇ ਹੀਰਾ ਨਿਰਮਲ ਆਪੇ ਰੰਗ ਮਜੀਟ, ਆਪੇ ਮੋਤੀ ਉਜਲੋ ਆਪੇ ਭਗਤ ਬਸੀਟ। ਆਵ ਗੁਰ ਕੈ ਸ਼ਬਦ ਸਲਾਹਣਾ ਘਟ ਘਟ ਡੀਟਾ ਡੀਟ, ਆਪੇ ਸਾਗਰ ਬੋਝਤ ਆਪੇ ਪਾਰ ਪਾਰ। ਵਾ ਸਾਚੀ ਵਾਟ ਸਜਾੜ ਤੂੰ ਸ਼ਬਦ ਲਗਾਵਣ ਹਾਰ, ਨਿਡਰਿਆ ਡਰ ਜਾਣੀਐ ਬਾਜ ਗੁਰੂ ਗੋਬਾਰ। ਅਸਤਰ ਕਰਤਾ ਦੇ ਕੀਆ ਔਰ ਕੇਤੀ ਆਵੈ ਜਾਏ, ਆਪੇ ਨਿਰਮਲ ਏਕ ਤੂੰ ਔਰ ਬੰਦੀ ਧੰਦਾ ਪਾਏ। ਗੁਰ ਰਾਖੇ ਸੇ ਉਭਰੇ ਸਾਚੇ ਸਿਉ ਲਿਵਲਾਏ, ਹਰ ਜੀਉ ਸ਼ਬਦ ਪਛਾਣੀਐ ਸਾਚ ਰੱਤੇ ਗੁਰਵਾਕ। ਤਿਤ ਤਨ ਮੈਲ ਨ ਲੱਗਈ ਸੱਚ ਘਰ ਜਿਸ ਔਤਾਕ, ਨਦਰ ਕਰੇ ਸੱਚ ਪਾਈਐ ਬਿਨ ਨਾਵੈ ਕਿਆ ਸਾਕ। ਜਿਨੀ ਸੱਚ ਪਛਾਣਿਆ ਸੇ ਸੁਖੀਏ ਜੁਗ ਚਾਰ, ਹਉਮੈ ਤ੍ਰਿਸ਼ਨਾ ਮਾਰ ਕੈ ਸੱਚ ਰੱਖਿਆ।

ਤਾਰ ਜਗ ਮੈਂ ਲਾਹਾ ਏਕ ਨਾਮ ਪਾਈਐ ਗੁਰ ਵਿਚਾਰ ਸੱਚੋ ਵੱਖਰ ਲਾਦੀਐ ਲਾਭ ਸਦਾ ਸੱਚ ਰਾਸ ਸਾਚੀ ਦਰਗਹਿ ਬੈਸੀ ਭਗਤ ਸੱਚੀ ਅਰਦਾਸ ਪਥ ਸਿਓ ਲੇਖਾ ਨਿਬੜੈ ਰਾਮ ਨਾਮ ਪ੍ਰਗਾਸ ਉੱਚਾ ਉੱਚੋ ਆਖੀਐ ਕਹੋ ਨਾ ਦੇਖਿਆ ਜਾਏ ਜੈ ਦੇਖਾ ਤੈ ਏਕ ਤੂ ਸਤਿਗੁਰ ਦੀ ਆਦਿ ਕਾਏ ਜੋਤ ਨਿਰੰਤਰ ਜਾਣੀਐ ਨਾਨਕ ਸਹਿਜ ਸੁਭਾਏ ਸ੍ਰੀ ਰਾਗ ਮਹੱਲਾ ਪਹਿਲਾ ਮਛਲੀ ਜਾਲ ਨਾ ਜਾਣਿਆ ਸਰਕਾਰ ਆਸਗਾਹ ਅਤ ਸਿਆਣੀ ਸੋਹਣੀ ਕਿਉਂ ਕੀਤੋ ਬੇਸਾਹ ਕੀਤੇ ਕਾਰਨ ਪਾਕੜੀ ਕਾਲ ਨ ਟਲੈ ਸਰਾਹੁ ਭਾਈ ਰੇ ਇਉ ਸਿਰ ਜਾਣੋ ਕਾਲ ਜਿਉ ਮੱਛੀ ਤਿਉ ਮਾਨਸਾ ਪਵੈ ਅਚਿੰਤਾ ਜਾਲ ਰਹਾਓ ਸਭ ਜਗ ਬਾਧੋ ਕਾਲ ਕੋ ਬਿਨ ਗੁਰ ਕਾਲ ਅਪਾਰ ਸੱਚ ਰੱਤੇ ਸੇ ਉਭਰੇ ਦੁਬਦਾ ਚੋੜ ਵਿਕਾਰ ਤਿਨ ਕੈ ਬਲਿਹਾਰਣੇ ਦਰ ਸੱਚੈ ਸਚਿਆਰ ਸੀ ਚਾਨੇ ਜਿਉ ਪੰਖੀ ਅਜਾਲੀ ਬਦਕਾਤ ਗੁਰ ਰਾਖੇ ਸੇ ਉਭਰੇ ਉਰ ਪਾਤੇ ਝੁਗੇ ਸਾਥ ਬਿਨ ਨਾਵੈ ਚੁਣ ਸੁੱਟੀਐ ਕੋਏ ਨ ਸੰਗੀ ਸਾਥ ਸੱਚੋ ਸੱਚਾ ਕੀਐ ਸੱਚੇ ਸੱਚਾ ਥਾਨ ਜਿੰਨੀ ਸੱਚਾ ਮੰਨਿਆ ਤਿਨ ਮਨ ਸੱਚ ਧਿਆਨ ਮਨ ਮੁਖ ਸੁੱਚੇ ਜਾਣੀਐ ਗੁਰਮੁਖ ਜਿਨਾ ਗਿਆਨ ਸਤਿਗੁਰ ਅੱਗੇ ਅਰਦਾਸ ਕਰ ਸਾਜਨ ਦੇ ਮਲਾਈ ਸਾਜਨ ਮਿਲਿਆ ਸੁਖ ਪਾਇਆ ਜਮਦੂਤ ਮੋਏ ਬਿਕਕਾਏ ਨਾਵੈ ਅੰਦਰ ਹੋ ਵਸਾਂ ਨਾਉ ਵਸੈ ਮਨਿਆਏ ਬਾਜ ਗੁਰੂ ਗੋਬਾਰੈ ਬਿਨ ਸਬਦੈ ਬੂਜਨ ਪਾਏ ਗੁਰਮਤੀ ਪ੍ਰਗਾਸ ਹੋਏ ਸੱਚ ਰਹਿ ਲਿਵਲਾਏ ਤਿੱਤੈ ਕਾਲ ਨ ਸੰਚਰੈ ਜੋਤੀ ਜੋਤ ਸਮਾਏ ਤੂੰ ਹੈ ਸਾਜਨ ਤੂੰ ਸੁਜਾਨ ਤੂੰ ਆਪੇ ਮੇਲਣ ਹਾਰ ਗੁਰਸਬ ਦੀ ਸਲਾਹੀਐ ਅੰਤ ਨਾ ਪਾਰਾ ਵਾਰ ਤਿੱਤੈ ਕਾਲ ਨਾ ਅਪੜੈ ਜਿੱਥੈ ਗੁਰ ਕਾ ਸ਼ਬਦ ਅਪਾਰ ਹੁਕਮੀ ਸਭੇ ਉਪਜੈ ਹੁਕਮੀ ਕਾਰ ਕਮਾਹੇ ਹੁਕਮੀ ਕਾਲੈ ਵਸੈ ਹੁਕਮੀ ਸਾਚ ਸਮਾਹੇ ਨਾਨਕ ਜੋ ਤਿਸ ਭਾਵੈ ਸੋਤੀਐ ਇਹਨਾਂ ਜਨਤਾ ਵਸ ਕਿਛੁ ਨਾਹੀ ਸ੍ਰੀ ਰਾਗ ਮਹੱਲਾ ਪਹਿਲਾ ਮਨ ਝੂਠੈ ਤਨ ਝੂਠੈ ਜਿਹਵਾ ਝੂਠੀ ਹੋਏ ਮੁੱਖ ਝੂਠੈ ਝੂਠ ਬੋਲਣਾ ਕਿਉਂ ਕਰ ਸੁੱਚਾ ਹੋਏ ਬਿਨ ਅਬ ਸ਼ਬਦ ਨ ਮਾਂਜੀਐ ਸਾਚੇ ਤੇ ਸੱਚ ਹੋਏ ਮੁੰਦੇ ਗੁਣਹੀਣੀ ਸੁਖ ਕੇਹੇ ਪਿਰ ਰਲੀਆ ਰਸਮਾਨ ਸੀ ਸਾਚ ਸ਼ਬਦ ਸੁਖ ਨੇਹ ਰਹਾਓ ਪਿਰ ਪਰਦੇਸੀ ਜੇਤੀਏ ਧਨ ਵਾਂਡੀ ਚੂਰੇ ਜੋ ਜਲ ਥੋੜੈ ਮੱਛਲੀ ਕਰਨ ਪਲਾਵ ਕਰੇ ਪਿਰ ਪਾਵੈ ਸੁਖ ਪਾਈਐ ਜਾਂ ਆਪੇ ਨਦਰ ਕਰੇ ਪਿਰ ਸਲਾਹੀ ਆਪਣਾ ਸਖੀ ਸਹੇਲੀ ਨਾਲ ਤਨ ਸੋਹੈ ਮਨ ਮੋਹਿਆ ਰੱਤੀ ਰੰਗ ਨਿਹਾਲ ਸ਼ਬਦ ਸਵਾਰੀ ਸੋਹਣੀ ਪਿਰ ਰਾਵੇ ਗੁਣ ਨਾਲ ਕਾਮਣ ਕਾਮਨਾ ਆਵਈ ਖੋਟੀ ਅਵਗਣ ਯਾਰ ਨਾ ਸੁਖ ਪਈਐ ਸਹੁਰੈ ਝੂਠ ਜਲੀ ਬੇਕਾਰ ਆਵਣ ਵੰਜਣ ਡਾਖਣੋ ਆਵਣ ਵੰਜਣ ਡਾਕੜੋ ਸੋਢੀ ਕੰਤ ਵਿਸਾਰ ਪਿਰਕੀ ਨਾਰ ਸੁਹਾਵਣੀ ਮੁੱਤੀ ਸੋ ਕਿਤ ਸਾਧ ਪਿਰਕੈ ਕਾਮਨਾ ਆਵੇ ਬੋਲੇ ਫਾਦਲ ਬਾਦ ਦਰ ਕਰ ਟੋਈ ਨਾਲ ਹੈ ਝੂਟੀ ਦੂਜੈ ਸਾਧ ਪੰਡਿਤ ਬਚੈ ਪੋਤੀਐ ਨਾ ਬੁੱਝੈ ਵਿਚਾਰਨ ਕੋ ਮਤੀ ਦੇ ਚੱਲੈ ਮਾਇਆ ਕਾ ਵਪਾਰ ਕਥਨੀ ਝੂਠੀ ਜਗ ਪਵੈ ਰਹਿਣੀ ਸ਼ਬਦ ਸੋਸਾਰ ਕੇਤੇ ਪੰਡਿਤ ਜੋਤ ਕੀ ਬੇਦਾ ਕਰੇ ਵਿਚਾਰ ਵਾਦ ਵਿਰੋਧ ਸਲਾਹਣੇ ਵਾਧੇ ਆਵਣ ਜਾਣ ਬਿਨ ਗੁਰ ਕਰਮ ਨਾ ਛੁੱਟ ਸੀ ਕਹਿ ਸੁਣ ਆਖ ਵਖਾਣ ਸਭ ਗੁਣਵੰਤੀ ਆਖੀਐ ਮੈਂ ਗੁਣ ਨਾਹੀ ਕੋਏ ਹਰ ਵਰ ਨਾਰ ਸੁਹਾਵਣੀ ਮੈਂ ਪਾਵੈ ਪ੍ਰਭ ਸੋਏ ਨਾਨਕ ਸਭ ਦੇ ਮਿਲਾਵੜਾ ਨਾ ਵਿਛੋੜਾ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਜਪ ਤਪ ਸੰਜਮ ਸਾਧੀਐ ਤੀਰਥ ਕੀਚੈ ਵਾਸ ਪੁੰਨ ਦਾਨ ਚੰਗਿਆਈਐ ਬਿਨ ਸੱਚੇ ਕਿਆ ਤਾਸ ਜੇ ਹਰ ਦੇ ਤੇ ਹਲੁਣੈ ਬਿਨ ਗੁਣ ਜਨਮ ਬਿਨਾਸ ਮੁੰਦੇ ਗੁਣ ਦਾਸੀ ਸੁਖ ਹੋਏ ਅਵਗਣ ਤਿਆਗ ਸਮਾਈਏ ਗੁਰਮਤ ਪੂਰਾ ਸੋਏ ਰਹਾਓ ਵਿਣ ਰਾਸੀ ਵਪਾਰੀਆ ਤੱਕੇ ਕੁੰਡਾਂ ਚਾਰ ਮੂਲ ਨਾ ਬੁੱਝੈ ਆਪਣਾ ਬਸਤ ਰਹੀ ਕਰਬਾਰ ਵਿਣ ਵੱਖਰ ਦੁੱਖ ਅਗਲਾ ਕੂੜ ਮੁੱਠੀ ਕੁੜੀਆਰ ਲਾਹਾ ਅਹਿਨਸ ਨੌਤਨਾ ਪਰਕੇ ਰਤਨ ਵਿਚਾਰ ਲਾਹਾ ਅਹਿਨਸ ਨੌਤਨਾ ਪਰਕੇ ਰਤਨ ਵਿਚਾਰ ਵਸਤ ਲਹਿ ਕਰੇ ਆਪਣੇ ਚੱਲੈ ਕਾਰਜ ਸਾਰ ਬਣਜਿਆ ਰਿਹਾ ਸਿਉ ਬਣਜ ਕਰ ਗੁਰਮੁਖ ਬ੍ਰਹਮ ਵਿਚਾਰ ਸੰਤਾਂ ਸੰਗਤ ਪਾਈਐ ਜੇ ਮੇਲੇ ਮੇਲਣ ਹਾਰ ਮਿਲਿਆ ਹੋਏ ਨ ਵਿਛੜੈ ਜਿਸ ਅੰਤਰ ਜੋਤ ਪਾਰ ਸੱਚੈ ਆਸਣ ਸੱਚ ਰਹਿ ਸੱਚੈ ਪ੍ਰੇਮ ਪਿਆਰ ਜਿਨੀ ਆਪ ਪਛਾਣਿਆ ਕਰ ਮਹਿ ਮਹਿਲ ਸਤਾਏ ਸੱਚੇ ਸੇ ਤੀਰਤਿਆ ਸੱਚੋ ਪੱਲੇ ਪਾਏ ਤਰ ਭਵਨ ਸੋ ਪ੍ਰਭ ਜਾਣੀਐ ਸੱਚੋ ਸੱਚੈ ਨਾਏ ਸਾ ਧਨ ਖਰੀ ਸੁਹਾਵਣੀ ਜਿਨ ਪਿਰ ਜਾਤਾ ਸੰਗ ਮਹਿਲੀ ਮਹਿਲ ਬੁਲਾਈਐ ਸੋ ਪਿਰ ਰਾਵੇ ਰੰਗ ਸੱਚ ਸੁਹਾਗਣ ਸਾ ਪਲੀ ਪਿਰ ਮੋਹੀ ਗੁਣ ਸੰਗ ਭੂਲੀ ਭੂਲੀ ਥਲ ਚੜਾ ਥਲ ਚੜ ਡੂਗਰ ਜਾਓ ਬਨ ਮਹਿ ਭੂਲੀ ਜੇ ਫਿਰਾ ਬਿਨ ਗੁਰ ਬੂਜ ਨ ਪਾਓ ਨਾ ਵੋ ਭੂਲੀ ਜੇ ਫਿਰਾ ਫਿਰ ਫਿਰ ਆਵੋ ਜਾਓ ਜਾ ਪੁੱਛੋ ਜਾਏ ਪਧਾਊ ਆ ਚੱਲੇ ਚਾਕਰ ਹੋਏ ਰਾਜਨ ਜਾਣਾ ਹੈ ਆਪਣਾ ਦਰਕਰ ਠੱਕ ਨਾ ਹੋਏ ਨਾਨਕ ਇੱਕੋ ਰਵ ਰਹਿਆ ਦੂਜਾ ਅਵਰ ਨ ਕੋਏ ਸ੍ਰੀ ਰਾਗ ਮਹੱਲਾ ਪਹਿਲਾ ਗੁਰ ਤੇ ਨਿਰਮਲ ਜਾਣੀਐ ਨਿਰਮਲ ਦੇ ਸਰੀਰ ਨਿਰਮਲ ਸੱਚੋ ਮਨ ਵਸੈ ਸੋ ਜਾਣਾ ਅਬ ਭੀਰ ਸਹਿਜੈ ਤੇ ਸੁੱਖ ਅਗਲੋ ਨਾ ਲਾਗੈ ਜਮ ਤੀਰ ਭਾਈ ਰੇ ਮੈਲ ਨਾਹੀ ਨਿਰਮਲ ਜਲ ਨਾ ਆਏ
ਨਿਰਮਲ ਸੱਚਾ ਏਕ ਤੂੰ, ਹੋਰ ਮਹਿਲ ਭਰੀ ਸਭ ਜਾਇ ਰਹਾਉ, ਹਰ ਕਾ ਮੰਦਰ ਸੋਹਣਾ ਕੀਆ ਕਰਣੈ ਹਾਰ, ਰਬ ਸਸ ਦੀਪ ਅਨੂਪ ਜੋਤ ਤਰ ਭਵਨ ਜੋਤ ਅਪਾਰ, ਹਟ ਪਟਣ ਗੜ ਕੋਟੜੀ ਸੱਚ ਸੌਦਾ ਵਪਾਰ, ਗਿਆਨ ਅੰਜਨ ਭੈ ਭੰਜਨਾ ਦੇਖ ਨਿਰੰਜਨ ਭਾਏ, ਗੁਪਤ ਪ੍ਰਗਟ ਸਭ ਜਾਣੀਐ ਜੇ ਮਨ ਰਾਕਟ ਆਏ, ਐਸਾ ਸਤਿਗੁਰ ਜੇ ਮਿਲੈ ਤਾਂ ਸਹਿਜੇ ਲਏ ਮਿਲਾਏ, ਕਸ ਕਸ ਵੱਟੀ ਲਾਈਐ ਪਰਖੇ ਹਿਤ ਚਿਤ ਲਾਏ, ਖੋਟੇ ਠੌਰ ਨ ਪਾਏ ਨੀ ਖਰੇ ਖਜਾ

ਨਾ ਘਰ ਵਸੈ ਹੋਮੈ ਤ੍ਰਿਸ਼ਨਾ ਜਾਏ ਨਾਨਕ ਨਿਰਮਲ ਉਜਲੇ ਜੋ ਰਾਤੇ ਹਰ ਨਾਏ। ਸ੍ਰੀ ਰਾਗ ਮਹੱਲਾ ਪਹਿਲਾ। ਸੁਣ ਮਨ ਭੂਲੇ ਬਾਬਰੇ ਗੁਰ ਕੀ ਚਰਣੀ ਲਾਗ, ਹਰ ਜਪ ਨਾਮ ਤੇ ਆਏ ਤੂੰ ਜਮ ਡਰ ਪੈ ਦੁੱਖ ਭਾਗ, ਦੁੱਖ ਕੋਣੋ ਦੋਹਾਗਣੀ ਕਿਉਂ ਥਿਰ ਰਹੇ ਸੁਹਾਗ। ਭਾਈ ਰੇ ਅਵਰ ਨਾਹੀ ਮੈਂ ਥਾਓ, ਮੈਂ ਧਨ ਨਾਮ ਨਿਧਾਨ ਹੈ ਗੁਰ ਦੀਆ ਬਲ ਜਾਓ ਰਹਾਓ। ਗੁਰਮਤਿ ਪਤ ਸਾਹਿਬ ਤਿਸ ਤਿਸਕਿਆ ਸੰਗ ਮਿਲਾਓ, ਤਿਸ ਬਿਨ ਘੜੀ ਨਾ ਜੀਵੋ ਬਿਨ ਨਾ ਵੈ ਮਰ ਜਾਓ। ਮੈਂ ਅੰਦਲੇ ਨਾਮ ਨਾ ਵਿਸਰੈ ਟੇਕ ਟਿਕੀ ਕਰ ਜਾਓ, ਗੁਰੂ ਜਿਨ੍ਹਾਂ ਕਾ ਅੰਦਲਾ ਚੇਲੇ ਨਾ ਹਿਟਾਓ, ਬਿਨ ਸਤਿਗੁਰ ਨਾਉ ਨਾ ਪਾਈਐ ਬਿਨ ਨਾ ਵੈ ਕਿਆ ਸੁਆਉ। ਆਏ ਗਿਆ ਪੁਚਤਾਵਣਾ ਜਿਉਂ ਸੁਣੈ ਕਰਕਾਓ, ਬਿਨ ਨਾ ਵੈ ਦੁੱਖ ਦਿਹੋਰੀ ਜਿਉ ਕਲਰ ਕੀ ਭੀਤ, ਤਬ ਲਗ ਮਹਿਲ ਨ ਪਾਈਐ ਜਬ ਲਗ ਸਾਚ ਨ ਚੀਤ, ਸ਼ਬਦ ਰਪੈ ਕਰ ਪਾਈਐ ਨਿਰਬਾਣੀ ਪਦ ਨੀਤ। ਹੋ ਗੁਰ ਪੁੱਛੋ ਆਪਣੇ ਗੁਰ ਪੁੱਛ ਕਰ ਕਮਾਓ, ਸ਼ਬਦ ਸਲਾਈ ਮਨ ਵਸੈ ਹੋਮੈ ਦੁੱਖ ਜਲ ਜਾਓ, ਸਹਿਜੇ ਹੋਏ ਮਿਲਾਵੜਾ ਸੱਚੇ ਸੱਚ ਮਿਲਾਓ। ਸ਼ਬਦ ਰੱਤੇ ਸੇ ਨਿਰਮਲੇ ਤਜ ਕੰਮ ਸ਼ਬਦ ਰੱਤੇ ਸੇ ਨਿਰਮਲੇ ਤਜ ਕਾਮ ਕ੍ਰੋਧ ਅਹੰਕਾਰ, ਨਾਮ ਸਲਾਨ ਸਤ ਸਦਾ ਹਰ ਰੱਖੈ ਉਰਤਾਰ, ਸੋਕੋ ਮਨੋ ਵਿਸਾਰੀਐ ਸਭ ਜੀਆ ਕਾ ਆਧਾਰ। ਸ਼ਬਦ ਮਰੈ ਸੋ ਮਰ ਰਹੈ ਫਿਰ ਮਰੈ ਨਾ ਦੂਜੀ ਵਾਰ, ਸ਼ਬਦੈ ਹਿਤੇ ਪਾਈਐ ਹਰ ਨਾਮੇ ਲੱਗੈ ਪਿਆਰ, ਬਿਨ ਸ਼ਬਦੈ ਜਗ ਭੂਲਾ ਫਿਰੈ ਮਰ ਜਨਮੈ ਵਾਰੋ ਵਾਰ। ਸਭ ਸਲਾਹੈ ਆਪ ਕਹੋ ਵੱਡੋ ਵਡੇਰੀ ਹੋਏ, ਗੁਰਬਿਨ ਆਪ ਨ ਚੀਨੀਐ ਕਹੇ ਸੁਣੇ ਕਿਆ ਹੋਏ, ਨਾਨਕ ਸ਼ਬਦ ਪਛਾਣੀਐ ਹੋਮੈ ਕਰੇ ਨ ਕੋਏ। ਸ੍ਰੀ ਰਾਗ ਮਹੱਲਾ ਪਹਿਲਾ। ਬਿਨ ਪਿਰ ਧਨ ਸਿਗਾਰੀਆ ਜੋ ਬਿਨ ਬਾਦ ਖੁਆਰ, ਨਾ ਮਾਣੇ ਸੁਖ ਸੇਜੜੀ ਬਿਨ ਪਿਰ ਬਾਦ ਸਿਗਾਰ, ਦੂ ਕਣੋ ਦੁਹਾਗਣੀ ਨਾ ਕਰ ਸੇਜ ਪਤਾਰ। ਮਨ ਰੇ ਰਾਮ ਜਪੋ ਸੁਖ ਹੋਏ, ਬਿਨ ਗੁਰ ਪ੍ਰੇਮ ਨ ਪਾਈਐ ਸ਼ਬਦ ਮਿਲੈ ਰੰਗ ਹੋਏ ਰਹਾਓ। ਗੁਰਸੇਵਾ ਸੁਖ ਪਾਈਐ ਹਰ ਵਰ ਸਹਿ ਸਿਗਾਰ, ਸੱਚ ਮਾਣੇ ਪਿਰ ਸੇਜੜੀ ਗੂੜਾ ਹੇਤ ਪਿਆਰ। ਗੁਰਮੁਖ ਜਾਣ ਸਿਆਣੀਐ ਗੁਰਮੇਲੀ ਗੁਣ ਚਾਰ, ਸੱਚ ਮਿਲੋ ਵਰ ਕਾਮਣੀ ਪਿਰ ਮੋਹੀ ਰੰਗ ਲਾਏ। ਮਨ ਤਨ ਸਾਚ ਇਵੇ ਗੱਸਿਆ ਕੀਮਤ ਕਹਿਣਾ ਨਾ ਜਾਏ, ਹਰ ਵਾਰ ਘਰ ਸੁਹਾਗਣੀ ਨਿਰਮਲ ਸਾਚਾ ਨਾਏ। ਮਨ ਮਹਿ ਮਨੁਆ ਜੇ ਮਰੈ ਤਾਂ ਪਿਰ ਰਾਵੈ ਨਾਰ, ਇੱਕ ਤਤਾਗੈ ਰਲ ਮਿਲੈ ਗੱਲ ਮੋਤੀਆਂ ਕਾ ਹਾਰ। ਸੰਤ ਸਭਾ ਸੁਖ ਉਪਜੈ ਗੁਰਮੁਖ ਨਾਮ ਆਧਾਰ, ਕਿਨ ਮੈਂ ਉਪਜੈ ਕਿਨ ਕਪੈ ਕਿਨ ਆਵੈ ਕਿਨ ਜਾਏ, ਸ਼ਬਦ ਪਛਾਣੈ ਰਵ ਰਹੈ ਨਾ ਤਿਸ ਕਾਲ ਸੰਤਾਏ। ਸਾਹਿਬ ਅਤੁੱਲ ਨ ਤੋਲੀਐ ਕਥਨ ਨ ਪਾਇਆ ਜਾਏ, ਵਾਪਾਰੀ ਬਣ ਜਾ ਰਿਹਾ ਆਏ ਵਜੋ ਲਕਾਏ, ਕਾਰ ਕਮਾਵੈ ਸੱਚ ਕੀ ਲਾਹਾ ਮਿਲੈ ਰਜਾਏ। ਪੂੰਜੀ ਸਾਚੀ ਗੁਰ ਮਿਲੈ ਨਾ ਤਿਸ ਤਿਲ ਨਾ ਤਮਾਏ, ਗੁਰਮੁਖ ਤੋਲ ਤੁਲਾਈ ਸੀ ਸੱਚ ਤਰਾਜੀ ਤੋਲ, ਆਸਾ ਮਨਸਾ ਮੋਹਣੀ ਗੁਰ ਠਾਕੀ ਸੱਚ ਬੋਲ। ਆਪ ਤੁਲਾਏ ਤੋਲ ਸੀ ਪੂਰੇ ਪੂਰਾ ਤੋਲ, ਕਥਨੈ ਕਹਿਣ ਨਾ ਛੁੱਟੀਐ ਨਾ ਪੜ ਪੁਸਤਕ ਭਾਰ, ਕਾਇਆ ਸੋਚ ਨ ਪਾਈਐ ਬਿਨ ਹਰ ਭਗਤ ਪਿਆਰ। ਨਾਨਕ ਨਾਮ ਨਾ ਵਿਸਰੈ ਮੇਲੇ ਗੁਰ ਕਰਤਾਰ। ਸ੍ਰੀ ਰਾਗ ਮਹੱਲਾ ਪਹਿਲਾ। ਸਤਿਗੁਰ ਪੂਰਾ ਜੇ ਮਿਲੈ ਪਾਈਆ ਰਤਨ ਵਿਚਾਰ, ਮਨ ਦੀ ਜੈ ਗੁਰੇ ਆਪਣੇ ਪਾਈਆ ਸਰਬ ਪਿਆਰ। ਮੁਕਤ ਪਦਾਰਥ ਪਾਈਐ ਅਵਗੁਣ ਮੇਟਣ ਹਾਰ, ਭਾਈ ਰੇ ਗੁਰਬਿਨ ਗਿਆਨ ਨਾ ਹੋਏ। ਪੁੱਛੋ ਬ੍ਰਹਮੇ ਨਾਰਦੈ ਵੇਦ ਬਿਆਸੈ ਕੋਇ ਰਹਾਓ, ਗਿਆਨ ਧਿਆਨ ਧੁਨ ਜਾਣੀਐ ਅਕਤ ਕਹਾਵੈ ਸੋਏ। ਸਫਲਿਓ ਬਿਰਖ ਹਰੀ ਆਵਲਾ ਚਾਪ ਕਨੇਰੀ ਹੋਏ, ਲਾਲ ਜਵੇਹਰ ਮਾਣਕੀ ਗੁਰ ਭੰਡਾਰੈ ਸੋਏ। ਗੁਰ ਭੰਡਾਰੈ ਪਾਈਐ ਨਿਰਮਲ ਨਾਮ ਪਿਆਰ, ਸੱਚੋ ਵੱਖਰ ਸੰਚੀਐ ਪੂਰੇ ਕਰਮ ਪਰ, ਸੁਖਦਾਤਾ ਦੁੱਖ ਮੇਟਣੋ ਸਤਿਗੁਰ ਅਸੁਰ ਸੰਘਾਰ। ਭਵਜਲ ਬਿਖਮ ਡਰਾਵਣੋ ਨਾ ਕੰਧੀ ਨਾ ਪਾਰ, ਨਾ ਬੇੜੀ ਨਾ ਤੁਲਹੜਾ ਨਾ ਤਿਸ ਬੰਝ ਮਲਾਰ, ਸਤਿਗੁਰ ਭੈ ਕਾਬੋ ਹਿਤਾ ਨਦਰੀ ਪਾਰ, ਉਤਾਰ ਇੱਕ ਤਿਲ ਪਿਆਰਾ ਵਿਸਰੈ, ਦੁੱਖ ਲਾਗੈ ਸੁਖ ਜਾਏ, ਜੇਵਾ ਜਲੋ ਜਲਾਵਣੀ ਨਾਮ ਨਾ ਜਪੈ ਰਸਾਏ। ਘੱਟ ਬਿਨ ਸਹਿ ਦੁੱਖ ਅਗਲੋ, ਜੰਮ ਪਕੜੈ ਪੁਛਤਾਏ, ਮੇਰੀ ਮੇਰੀ ਕਰ ਗਏ ਤਨ ਧਨ ਕਲਤ ਨ ਸਾਥ, ਬਿਨ ਨਾਵੈ ਧਨ ਬਾਦ ਹੈ ਭੂਲੋ ਮਾਰਗਾਥ, ਸੱਚੋ ਸਾਹਿਬ ਸੇਵੀ ਹੈ ਗੁਰਮੁਖ ਅਕਥੋ ਕਾਥ। ਹਵੈ ਜਾਏ ਭੁਆਈਐ ਪੈ ਕਿਰਤ ਕਮਾਏ, ਪੂਰਵ ਲਿਖਿਆ ਕਿਉਂ ਮੇਟੀਐ ਲਿਖਿਆ ਲੇਕਰ ਜਾਏ, ਬਿਨ ਹਰ ਨਾਮ ਨ ਛੁੱਟੀਐ ਗੁਰਮਤਿ ਮਿਲੈ ਮਲਾਏ। ਤਿਸ ਮੇਨ ਮੇਰਾ ਕੋ ਨਹੀਂ ਜਿਸਕਾ ਜੀਉ ਪ੍ਰਾਨ, ਮੈਂ ਮਮਤਾ ਜਲ ਬਲੋ ਲੋਭ ਜਲੋ ਅਭਿਮਾਨ, ਨਾਨਕ ਸਭ ਦੀ ਵਿਚਾਰੀ ਐ ਪਾਈਐ ਗੁਣੀ ਨਿਧਾਨ। ਸ੍ਰੀ ਰਾਗ ਮਹੱਲਾ ਪਹਿਲਾ। ਰੇ ਮਨ ਐਸੀ ਹਰਸਿਓ ਪ੍ਰੀਤ ਕਰ, ਜੈਸੀ ਜਲ ਕਮਲੇਹੇ ਲਹਿਰੀ ਨਾਲ ਪਛਾੜੀਐ ਪੀ ਵਿਕਸੈ ਅਸਨੇਹ, ਜਲ ਮਹਿ ਜੀ ਉਪਾਏ ਕੈ ਬਿਨ ਜਲ ਮਰਨ ਤਨੇਹੇ, ਮਨ ਰੇ ਕਿਉ ਛੂਟੇ ਬਿਨ ਪਿਆਰ, ਗੁਰਮੁਖੇ ਅੰਤਰ ਰਵ ਰਹਿਆ ਬਖਸੇ ਭਗਤ ਭੰਡਾਰ ਰਹਾਓ। ਰੇ ਮਨ ਐਸੀ ਹਰਸਿਓ ਪ੍ਰੀਤ ਕਰ, ਜੈਸੀ ਮਸਲੀ ਨੀਰ ਜਿਉ ਅਦਕਿਓ ਤਿਉ ਸੁਖ ਕਣੋ, ਮਨ ਤਨ ਸਾਥ ਸਰੀਰ ਬਿਨ ਜਲ ਘੜੀ ਨਾ ਜੀਵਈ ਪ੍ਰਭ ਜਾਣੈ ਅਬ ਪੀਰ।
ਰੇ ਮਨ ਐਸੀ ਹਰ

0: ਸਿਓ ਪ੍ਰੀਤ ਕਰ ਜੈਸੀ ਚਾਤਰਕ ਮੇਹ ਸਰ ਪਰ ਥਲ ਹਰਿਆਵਲੇ ਇੱਕ ਬੂੰਦ ਨ ਪਵੇ ਕੇਹ ਕਰਮ ਲੈ ਸੋ ਪਾਈ ਹੈ ਕਿਰਤ ਪਿਆ ਸਿਰ ਦੇਹ ਰੇ ਮਨ ਐਸੀ ਹਰਸਿਓ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ ਆਵਟਣ ਆਪੇ ਖਵੈ ਦੁੱਧ ਕੋ ਖੱਪਣ ਨ ਦੇ ਆਪੇ ਮੇਲ ਵਿਚੁੰਨਿਆ ਸੱਚ ਵਡਿਆਈ ਦੇ ਰੇ ਮਨ ਐਸੀ ਹਰਸਿਓ ਪ੍ਰੀਤ ਕਰ ਜੈਸੀ ਚੱਕ ਵੀ ਸੂਰ ਖਿਨ ਪਲ ਨੀਂਦ ਨਾ ਸੋਵੇ ਜਾਣੈ ਦੂਰ ਹਜੂਰ ਮਨਮੁਖ ਸੂਜੀ ਨਾ ਪਵੈ ਗੁਰਮੁਖ ਸਦਾ ਹਜੂਰ ਮਨਮੁਖ ਗਣਤ ਗਣਾਵਣੀ ਕਰਤਾ ਕਰੇ ਸੋ ਹੋਏ ਤਾਂ ਕੀ ਕੀਮਤ ਨਾ ਪਵੈ ਜੇ ਲੋਚੈ ਸਬਕ ਹੋਏ ਗੁਰਮਤ ਹੋਏ ਤਾਂ ਪਾਈਐ ਸੱਚ ਮਿਲੈ ਸੁਖ ਹੋਏ ਸੱਚਾ ਨਿਹੋ ਨ ਟੁੱਟਈ ਜੈ ਸਤਿਗੁਰ ਭੇਟੈ ਸੋਏ ਗਿਆਨ ਪਦਾਰਥ ਪਾਈਐ ਤਿਰਭਵਨ ਸੋਜੀ ਹੋਏ ਨਿਰਮਲ ਨਾਮ ਨਾ ਵਿਸਰੈ ਜੇ ਗੁਣਾ ਕਗਾਹਕ ਹੋਏ ਖੇਲ ਗਏ ਸੇ ਪੰਖ ਨੂੰ ਜੋ ਸੁਗ ਦੇ ਸਰ ਤਲ ਘੜੀ ਕੇ ਮੋਹਤ ਕੇ ਚੱਲਣਾ ਖੇਲਣ ਅੱਜ ਕੇ ਕੱਲ ਜਿਸ ਤੂੰ ਮੇਲੇ ਸੋ ਮਿਲੈ ਜਾਏ ਸੱਚਾ ਪਿੜ ਮਲ ਬਿਨ ਗੁਰ ਪ੍ਰੀਤ ਨਾ ਉਪਜਾਇ ਹਉਮੈ ਮੈ ਲੰਜਾਏ ਸੋਹੰ ਆਪ ਚਾਣੀਐ ਸਬਦ ਭੇਦ ਪਤੀ ਆਏ ਗੁਰਮੁਖ ਆਪ ਚਾਣੀਐ ਅਵਰ ਕੇ ਕਰੇ ਕਰਾਏ ਮਿਲਿਆ ਕਾ ਕਿਆ ਮੇਲੀਐ ਸਬਦ ਮਿਲੇ ਪਤੀ ਆਏ ਮਨਮੁਖ ਸੋਜੀ ਨਾ ਪਵੈ ਵਿਛੜ ਝੂਟਾ ਕਾਏ ਨਾਨਕ ਦਰ ਘਰੇ ਕਹਿ ਅਵਰ ਨਾ ਦੂਜੀ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਮਨਮੁਖ ਭੁੱਲੈ ਭੁਲਾਈਐ ਭੂਲੀ ਟੌਰ ਨਾ ਕਾਏ ਗੁਰਬਿਨ ਕੋ ਨ ਦਿਖਾਵੀ ਅੰਧੀ ਆਵੈ ਜਾਏ ਗਿਆਨ ਪਦਾਰਥ ਖੋਇਆ ਠੱਗਿਆ ਮੁੱਠਾ ਜਾਏ ਬਾਬਾ ਮਾਇਆ ਭਰਮ ਭੁਲਾਏ ਭਰਮ ਭੁੱਲੀ ਡੁਹਾਗਣੀ ਨਾ ਫਿਰ ਅੰਕ ਸਮਾਏ ਰਹਾਉ ਭੁੱਲੀ ਬ੍ਰਿਧ ਸੰਤਰੀ ਭੁੱਲੀ ਗ੍ਰਹੋਤਾ ਜਜਾਏ ਭੁੱਲੀ ਡੂੰਗਰ ਤਲ ਚੜੈ ਭਰਮੈ ਮੰਡੁਲਾਏ ਧੁਰੁਭ ਚੁੰਨੀ ਕਿਉ ਮਿਲੈ ਗਰਭ ਮੁੱਠੀ ਬਿਲ ਲਾਏ ਵਿਛੜਿਆ ਗੁਰਮੇਲ ਸੀ ਹਰ ਰਸ ਨਾਮ ਪਿਆਰ ਸਾਚ ਸਹਿ ਸੋਭਾ ਕਣੀ ਹਰ ਗੁਣ ਨਾਮ ਆਧਾਰ ਜਿਉ ਪਾਵੈ ਤਿਉ ਰੱਖ ਤੂੰ ਮੈਂ ਤੁਜ ਬਿਨ ਕਵਨ ਪਤਾਰ ਅੱਖਰ ਪੜ ਪੜ ਭੁੱਲੀਐ ਭੇਖੀ ਬਹੁਤ ਅਭਿਮਾਨ ਤੀਰਥ ਨਾਤਾ ਕਿਆ ਕਰੇ ਮਨ ਮਹਿਮੈਲ ਗੁਮਾਨ ਗੁਰਮਿਨ ਕਿਨ ਸਮਝਾਈ ਹੈ ਮਨ ਰਾਜਾ ਸੁਲਤਾਨ ਪ੍ਰੇਮ ਪਦਾਰਥ ਪਾਈ ਹੈ ਗੁਰਮੁਖ ਤੱਤ ਵਿਚਾਰ ਸਾਹ ਤਨ ਆਪ ਗਵਾਇਆ ਗੁਰ ਕਹਿ ਸਬਦੀ ਸਿਗਾਰ ਘਰ ਹੀ ਸੋ ਪਿਰ ਪਾਇਆ ਗੁਰ ਕਹਿ ਹੇਤ ਅਪਾਰ ਗੁਰ ਕੀ ਸੇਵਾ ਚਾਕਰੀ ਮਨ ਨਿਰਮਲ ਸੁਖ ਹੋਏ ਗੁਰ ਕਾ ਸ਼ਬਦ ਮਨ ਵਸਿਆ ਹੋਮੈ ਵਿੱਚੋਂ ਕੋਏ ਨਾਮ ਪਦਾਰਥ ਪਾਇਆ ਲਾਭ ਸਦਾ ਮਨ ਹੋਏ ਕਰ ਮਿਲੈ ਤਾਂ ਪਾਈ ਹੈ ਆਪਣਾ ਲਿਆ ਜਾਏ ਗੁਰ ਕੀ ਚਰਣੀ ਲੱਗ ਰਹੋ ਵਿੱਚੋਂ ਆਪ ਗਵਾਏ ਸੱਚੇ ਸੇ ਤੀਰਤਿਆ ਸੱਚੋ ਪੱਲੇ ਪਾਏ ਭੁੱਲਣ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾਰ ਗੁਰਮਤਿ ਮਨ ਸਮਝਾਇਆ ਲਾਗੈ ਤਿਸੈ ਪਿਆਰ ਨਾਨਕ ਸਾਚ ਨਾ ਵਿਸਰੈ ਨਾਨਕ ਸਾਚ ਨਾ ਵਿਸਰੈ ਮੇਲੇ ਸ਼ਬਦ ਅਪਾਰ ਸ੍ਰੀ ਰਾਗ ਮਹੱਲਾ ਪਹਿਲਾ ਤ੍ਰਿਸ਼ਨਾ ਮਾਇਆ ਮੋਹਣੀ ਸੁੱਤ ਬੰਧ ਭਕਰ ਨਾਰ ਧਨ ਜੋ ਬਨ ਜਗ ਠੱਗਿਆ ਲੱਭ ਲੋਭ ਅਹੰਕਾਰ ਮੋਹ ਟਗੋਲੇ ਹੋ ਮੋਈ ਸਾ ਵਰਤੈ ਸੰਸਾਰ ਮੇਰੇ ਪ੍ਰੀਤਮਾ ਮੈਂ ਤੁਝ ਬਿਨ ਅਵਰ ਨਾ ਕੋਏ ਮੈਂ ਤੁਝ ਬਿਨ ਅਵਰ ਨਾ ਭਾਵੇ ਤੂੰ ਪਾਵੈ ਸੁਖ ਹੋਏ ਰਹਾਉ ਨਾਮ ਸਲਾਈ ਰੰਗ ਸਿਓ ਗੁਰ ਕੈ ਸ਼ਬਦ ਸੰਤੋਖ ਜੋ ਦਿਸੈ ਸੋ ਚੱਲ ਸੀ ਕੂੜਾ ਮੋਹ ਨਾ ਵੇਖ ਵਟ ਵਟਾਉ ਆਇਆ ਨਿਤ ਚੱਲਦਾ ਸਾਥ ਦੇਖ ਆਖਣ ਆਖੈ ਕੇਤੜੇ ਗੁਰਬਿਨ ਬੂਝ ਨਾ ਹੋਏ ਨਾਮ ਵਡਾਈ ਜੇ ਮਿਲੈ ਸੱਚ ਰਪੈ ਪਤ ਹੋਏ ਜੋ ਤੁਦ ਭਾਵੈ ਸੇ ਭਲੇ ਖੋਟਾ ਖਰਾ ਨਾ ਕੋਏ ਗੁਰ ਸਰਣਾਈ ਛੁੱਟੀਐ ਮਨਮੁਖ ਖੋਟੀ ਰਾਸ ਅਸ਼ਟ ਧਾਤ ਪਾਤ ਸ਼ਾਹ ਕੀ ਘੜੀਐ ਸਬਦ ਵਿਗਾਸ ਆਪੇ ਪਰਖੇ ਪਾਰਕੂ ਪਵੈ ਖਜਾਨੈ ਰਾਸ ਤੇਰੀ ਕੀਮਤ ਨਾ ਪਵੈ ਸਭ ਡਿੱਠੀ ਠੋਕ ਵਜਾਏ ਕਹਿਣੈ ਹੱਥ ਨ ਲੱਭੀ ਸੱਚ ਟਿਕੈ ਪਤ ਪਾਏ ਗੁਰਮਤਿ ਤੂੰ ਸਲਾਹਣਾ ਹੋਰ ਕੀਮਤ ਕਹਿਣ ਨਾ ਜਾਏ ਜਿਤ ਤਨ ਨਾਮ ਨ ਭਾਵੇ ਤਿਤ ਤਨ ਹੋਮੈ ਵਾਦ ਗੁਰਬਿਨ ਗਿਆਨ ਨ ਪਾਈਐ ਵਿਕਿਆ ਦੂਜਾ ਸਾਧ ਬਿਨ ਗੁਣ ਕਾਮਨਾ ਆਵਈ ਮਾਇਆ ਫੀਕਾ ਸਾਧ ਆਸਾ ਅੰਦਰ ਜੰਮਿਆ ਆਸਾ ਰਸ ਕਸ ਖਾਏ ਆਸਾ ਬੰਧ ਚਲਾਈਐ ਮੋਹ ਮੋਹ ਝੋਟਾ ਕਾਏ ਅਵਗਣ ਬੱਧਾ ਮਾਰੀਐ ਛੂਟੈ ਗੁਰਮਤਿ ਨਾਏ ਸਰਬੇ ਤਾਈ ਏਕ ਤੂੰ ਜਿਉਂ ਪਾਵੈ ਤਿਉ ਰਾਖ ਗੁਰਮਤਿ ਸਾਚਾ ਮਨ ਵਸੈ ਨਾਮ ਭਲੋ ਪਤ ਸਾਖ ਹਉਮੈ ਰੋਗ ਗਵਾਈਐ ਸ਼ਬਦ ਸੱਚੈ ਸਚ ਪਾਕ ਆਕਾਸੀ ਪਾਤਾਲ ਤੂੰ ਤਿਰਭਵਨ ਰਹਿਆ ਸਮਾਏ ਆਪੇ ਭਗਤੀ ਭਾਉ ਤੂੰ ਆਪੇ ਮਿਲੈ ਮਿਲਾਏ ਨਾਨਕ ਨਾਮ ਨਾ ਵਿਸਰੈ ਜਿਉਂ ਪਾਵੈ ਤਿਵੈ ਰਜਾਏ ਸ੍ਰੀ ਰਾਗ ਮਹੱਲਾ ਪਹਿਲਾ ਰਾਮ ਨਾਮ ਮਨ ਬੇਧਿਆ ਅਵਰ ਕੇ ਕਰੀ ਵਿਚਾਰ ਸ਼ਬਦ ਸੁਰਤ ਸੁਪਖੋ ਉਪਜੈ ਪ੍ਰਭ ਰਾਤੋ ਸੁਖਸਾਰ ਜਿਉ ਪਾਵੈ ਤਿਉ ਰਾਖ ਤੂੰ ਹਾ ਮੈਂ ਹਰ ਨਾਮ ਆਧਾਰ ਮਨ ਰੇ ਸਾਚੀ ਖਸਮ ਰਜਾਏ ਜਿਨ ਤਨ ਮਨ ਸਾਜ ਸੀ ਗਾਰਿਆ ਤਿਸੇ ਤੀ ਲਵਲਾਏ ਰਹਾਉ ਤਨ ਬੈ ਸੰਤਰ ਹੋਮੀ ਐ ਕਰਤੀ ਤੋਲ ਕਟਾਏ, ਤਨ ਮਨ ਸਮਦਾ ਜੇ ਕਰੀ ਆਂਦਨ ਅਗਨ ਜਲਾਏ, ਹਰ ਨਾਮੈ ਤੁਲ ਨ ਪੁੱਜੇ ਜੇ ਲਖ ਕੋਟੀ ਕਰਮ ਕਮਾਏ, ਅਰਧ ਸਰੀਰ ਕਟਾਈਐ ਸਿਰ ਕਰਵੱਤ ਤਰਾਏ, ਤਨ ਹੈ ਮਨ ਚਲ ਗਾਲੀਐ ਭੀ ਮਨ ਤੇ ਰੋਗ ਨ ਜਾਏ, ਹਰ ਨਾਮੈ ਤੁਲ ਨ ਪੁੱਜੇ ਸਭ ਡਿੱਠੀ ਠੋਕ ਵਜਾਏ, ਕੰਚਨ ਕੇ ਕੋਟ ਦੱਤ ਕਰੀ ਬਹੁ ਹੈਵਰ ਗੈਵਰ ਦਾਨ, ਭੂਮ ਦਾਨ ਗਊਆ ਘਣੀ ਪੀ ਅੰਤਰ ਗਰਭ ਗੁਮਾਨ, ਰਾਮ ਨਾਮ ਮਨ ਬੇਦਿਆ ਗੁਰਦੀਆ ਸਚ ਦਾਨ, ਮਨ ਹਟ ਬੁੱਧੀ ਕੇਤੀਆ ਕੇਤੇ ਬੇਦ ਵਿਚਾਰ, ਕੇਤੇ ਬੰਧਨ ਜੀ ਕੇ ਮੋਹ ਗੁਰਮੁਖ ਮੋਖ ਦੁਆਰ, ਸੱਚੋ ਓਰੈ ਸਭ ਕੋ ਉੱਪਰ ਸੱਚ ਆਚਾਰ, ਸਭ ਕੋ ਉੱਚਾ ਆਖੀਆ ਨੀਚ ਨ ਦਿਸੈ ਕੋਏ, ਇੱਕ ਨੈ ਭਾਂਡੇ ਸਾਜਿਆ ਇੱਕ ਚਾਨਣ ਤੇ ਹਲੋਏ, ਕਰਮ ਮਿਲੈ ਸੱਚ ਭਾਈਐ ਧੁਰ ਬਖਸ਼ ਨ ਮੇਟੈ ਕੋਏ, ਸਾਧ ਮਿਲੈ ਸਾਧੂ ਜਨੈ ਸੰਤੋਖ ਵਸੈ ਗੁਰ ਪਾਏ, ਅਕਥ ਕਥਾ ਵਿਚਾਰੀ ਹੈ ਜੇ ਸਤਿਗੁਰ ਮਾਹੇ ਸਮਾਏ, ਪੀ ਅੰਮ੍ਰਿਤ ਸੰਤੋ ਧੋਖਿਆ ਦਰਗਹਿ ਪੈਦਾ ਜਾਏ, ਘਟ ਘਟ ਵਾਜੈ ਕਿੰਗਰੀ ਆਂਦਿਨ ਸ਼ਬਦ ਸੁਭਾਏ, ਬਿਰਲੇ ਕੋ ਸੋਜੀ ਪਈ ਮਾਂ ਗੁਰਮੁਖ ਮਨ ਸਮਝਾਏ, ਨਾਨਕ ਨਾਮ ਨਾ ਵਿਸਰੈ ਛੁਟੈ ਸ਼ਬਦ ਕਮਾਏ, ਸ੍ਰੀ ਰਾਗ ਮਹੱਲਾ ਪਹਿਲਾ ਚਿਤੇ ਦਿਸੈ ਧੌਲ ਹਰ ਬੱਗੇ ਬੰਕ ਦੁਆਰ, ਕਰ ਮਨ ਖੁਸ਼ੀ ਉਸਾਰਿਆ ਦੂਜੈ ਹਿਤ ਪਿਆਰ, ਅੰਦਰ ਕਾਲੀ ਪ੍ਰੇਮ ਬਿਨ ਟੈ ਟੇਰੀ ਤਨ ਚਾਰ, ਭਾਈ ਰੇ ਤਨ ਤਨ ਸਾਥ ਨਾ ਹੋਏ, ਰਾਮ ਨਾਮ ਧਨ ਨਿਰਮਲੋ ਗੁਰਦਾਤ ਕਰੇ ਪ੍ਰਭ ਸੋਏ ਰਹਾਉ, ਰਾਮ ਨਾਮ ਧਨ ਨਿਰਮਲੋ ਜੇ ਦੇਵੈ ਦੇਵਣ ਹਾਰ, ਆਗੈ ਪੂਛ ਨਾ ਹੋਵੇ ਜਿਸ ਬੇਲੀ ਗੁਰ ਕਰਤਾਰ, ਆਪ ਚੜਾਏ ਛੁੱਟੀ ਆਪੇ ਬਖਸਣ ਹਾਰ, ਮਨ ਮੁਖ ਜਾਣਾ ਆਪਣੇ ਧੀਆ ਪੂਤ ਸੰਜੋਗ, ਨਾਰੀ ਦੇਖ ਵਿਗਸੀਆ ਨਾਲੇ ਹਰਕ ਸੋ ਸੋਗ, ਗੁਰਮੁਖ ਸ਼ਬਦ ਰੰਗਾਵਲੇ ਅਹਿਨਸ ਹਰ ਰਸ ਭੋਗ, ਨਿਤ ਚਲੈ ਵਿਤ ਜਾਮਣੋ ਸਾਕਤ ਡੋਲ ਡਲਾਏ, ਬਾਹਰ ਢੂੰਡ ਵਿਗੁੱਚੀਐ ਘਰ ਮਹਿ ਬਸਤ ਸਤਾਏ, ਮਨਮੁਖ ਹੋਮੇ ਕਰਮ ਸੀ ਗੁਰਮੁਖ ਭੱਲੇ ਪਾਏ, ਸਾਕਤ ਨਿਰਗੁਣ ਆਰੇ ਆਪਣਾ ਮੂਲ ਪਛਾਣ, ਰਕਤ ਬਿੰਦ ਕਾ ਇਹੋ ਤਨੋ ਅਗਨੀ ਪਾਸ ਪ੍ਰਾਣ, ਪਵਣੈ ਕਹਿ ਵਸ ਦੇਹੁਰੀ ਮਸਤਕ ਸੱਚ ਨਿਸ਼ਾਨ, ਬਹੁਤਾ ਜੀਵਨ ਮੰਗੀਐ ਮੂਆ ਨਾ ਲੋੜੈ ਕੋਏ, ਸੁਖ ਜੀਵਨ ਤੇ ਸਾਖੀ ਹੈ ਜਿਸ ਗੁਰਮੁਖ ਵਸਿਆ ਸੋਏ, ਨਾਮ ਵੀ ਹੋਣੇ ਕਿਆ ਗਣੀ ਜਿਸ ਹਰ ਗੁਰ ਦਰਸਨ ਹੋਏ, ਜਿਉ ਸੁਪਨੈ ਨਿਸ ਭੁੱਲੀਐ ਜਬ ਲਗ ਨਿਦਰਾ ਹੋਏ, ਇਹੋ ਸਰਪਨ ਕਹਿ ਵਸ ਜੀਅੜਾ ਅੰਤਰ ਹੋਮੈ ਦੋਏ, ਗੁਰਮਤ ਹੋਏ ਵਿਚਾਰੀਐ ਸੁਪਨਾ ਇਹੋ ਜਗ ਲੋਏ, ਅਗਨ ਮਰੈ ਜਲ ਪਾਈਐ ਜਿਉ ਬਾਰਕ ਦੂਦੈ ਮਾਏ, ਬਿਨ ਜਲ ਕਮਲ ਸੁਨਾਤੀ ਹੈ ਬਿਨ ਜਲ ਮੀਨ ਮਰਾਏ, ਨਾਨਕ ਗੁਰਮੁਖ ਹਰ ਰਸ ਮਿਲੈ ਜੀਵਾ ਹਰ ਗੁਣ ਗਾਏ, ਸ੍ਰੀ ਰਾਗ ਮਹੱਲਾ ਪਹਿਲਾ ਡੂੰਗਰ ਦੇਖ ਡਰਾਵਣੋ ਪਈ ਅੜੈ ਡਰਿਆਸ, ਉੱਚੋ ਪਰਬਤ ਗਾਕੜੋ ਨਾ ਪੌੜੀ ਤੇ ਤਤਾਸ, ਗੁਰਮੁਖ ਅੰਤਰ ਜਾਣਿਆ ਗੁਰਮੇਲੀ ਤਰਿਆਸ, ਭਾਈ ਰੇ ਭਵ ਜਲ ਬਿਖਮ ਡਰਾਉ ਪੂਰਾ ਸਤਿਗੁਰ ਰਸ ਮਿਲੈ ਗੁਰਤਾਰੇ ਹਰਨਾਉ ਰਹਾਉ, ਚੱਲਾ ਚੱਲਾ ਜੇ ਕਰੀ ਜਾਣਾ ਚੱਲਣ ਹਾਰ, ਜੋ ਆਇਆ ਸੋ ਚੱਲ ਸੀ ਅਮਰ ਸੋ ਗੁਰ ਕਰਤਾਰ, ਭੀ ਸੱਚਾ ਸਲਾਹਣ ਸੱਚੈ ਤਨ ਪਿਆਰ, ਦਰ ਘਰ ਸੋਹਣਾ ਦਰ ਘਰ ਮਹਿਲਾ ਸੋਹਣੇ ਪੱਕੇ ਕੋਟ ਹਜ਼ਾਰ, ਅਸਤੀ ਘੋੜੇ ਪੱਕਰੇ ਲਸਕਰ ਲੱਖ ਭਰ ਕੇ ਸਹੀ ਨਾਲ ਚੱਲਿਆ, ਕੱਪ ਕੱਪ ਮੋਇਆ ਸਾਰ, ਸੋਇਨਾ ਰੂਪਾ ਸੰਚੀਐ ਮਾਲ ਜਾਲ ਜਨ ਜਾਲ, ਸਭ ਜੱਗ ਮਹਿ ਦੋਈ ਫੇਰੀਐ ਬਿਨ ਨਾ ਵੈ ਸਿਰਕਾਲ, ਪਿੰਡ ਪੜੈ ਜੀਓ ਖੇਲ ਸੀ ਬਦ ਫੈਲੀ ਕਿਆ ਹਾਲ, ਪੁੱਤਾਂ ਦੇਖ ਵਿਗਸੀਐ ਨਾਰੀ ਸੇਜ ਪਧਾਰ, ਚੂਹਾ ਚੰਦਨ ਲਾਈਐ ਕੱਪ ਰੂਪ ਸਿਗਾਰ, ਕੇਹੂ ਖੇਰ ਲਾਈਐ ਚੋਟ ਚੱਲੈ ਕਰਬਾਰ, ਮਹਿਰ ਮਲੁੱਕ ਕਹਾਈਐ ਰਾਜਾ ਰਾਓ ਕੇ ਖਾਨ, ਚੌਧਰੀ ਰਾਓ ਸਦਾਈਐ ਜਲ ਬਲੀਐ ਬਮਾਨ, ਮਨਮੁਖ ਨਾਮ ਵਿਸਾਰਿਆ ਜਿਉ ਡਬ ਦੱਦਾ ਕਾਨ, ਹੋਮੈ ਕਰ ਕਰ ਜਾਏ ਸੀ ਜੋ ਆਇਆ ਜਗ ਮਾਹੇ, ਸਭ ਜਗ ਕਾਜਲ ਕੋਠੜੀ ਤਾਨ ਮਨ ਦੇਹ ਸੁਆਹੇ, ਗੁਰ ਰਾਖੇ ਸੇ ਨਿਰਮਲੇ ਸ਼ਬਦ ਨਿਵਾਰੀ ਪਾਹੇ, ਨਾਨਕ ਤਰੀਐ ਸੱਚ ਨਾਮ ਸਿਰ ਸਾਹਾ ਪਾਤਸ਼ਾਹੋ, ਮੈਂ ਹਰ ਨਾਮ ਨ ਵਿਸਰੈ ਹਰ ਨਾਮ ਰਤਨ ਵੇ ਸਾਹੋ, ਮਨ ਮੁਖ ਭਉ ਜਲ ਪਚ ਮੋਏ ਗੁਰਮੁਖ ਤਰੇ ਅਥਾਹੋ, ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਮੁਕਾਮ ਕਰ ਘਰ ਵੈਸਣਾ, ਨਿਤ ਚੱਲਣਾ ਕੀ ਧੋਖ ਮੁਕਾਮ ਤਾਂ ਪਰ ਜਾਣੀਆਂ ਜਾ ਰਹੇ ਨਿਰਚਲ ਲੋਕ, ਦੁਨੀਆਂ ਕੈਸ ਮੁਕਾਮੇ
1: ਜੋਗੀ ਤਾਸਨ ਕਰ ਬਹਿ ਮੁੱਲਾਂ ਬਹਿ ਮੁਕਾਮ, ਪੰਡਿਤ ਬਖਾਣੇ ਪੋਥੀਆਂ ਸਿੱਧ ਬਹਿ ਦੇਵ ਸਥਾਨ, ਸੁਰ ਸਿੱਧ ਗਣ ਗੰਧਰ ਮੁੰਜਨ ਸੇਖ ਪੀਰ ਸਲਾਰ, ਦਰ ਕੂਚਾ ਕਰ ਗਏ ਅਵਰੇ ਵੀ ਚੱਲਣ ਹਾਰ, ਸੁਲਤਾਨ ਖਾਨ ਮਲੂ ਕੁਮਰੇ ਗਏ ਕਰ ਕਰ ਕੂਚ, ਘੜੀ ਮੁਫਤ ਕੇ ਚੱਲਣਾ ਦਿਲ ਸਮਝ ਭੀ ਤੂੰ ਪਹੁੰਚ, ਸਬਦਾ ਮਾਹੇ ਵਖਾਣੀਏ ਵਿਰਲਾ ਤਾਂ ਬੂਜੇ ਕੋਏ, ਨਾਨਕ ਵਖਾਣੇ ਬੇਨਤੀ ਜਲ ਥਲ ਮਹੀ ਅਲ ਸੋਏ, ਅਲਾਹੋ ਅਲਖ ਅਗਮ ਕਾਦਰ ਕਰਨ ਹਰ ਕਰੀਮ, ਸਭ ਦੁਨੀਆਂ ਆਵਣ ਜਾਵਣੀ ਮੁਕਾਮ ਏਕ ਰਹੀਮ, ਮੁਕਾਮ ਤਿਸ ਨੂੰ ਆਖੀਏ ਜਿਸ ਇਸ ਨਾ ਹੋਵੀ ਲੇਖ, ਅਸਮਾਨ ਧਰਤੀ ਚੱਲ ਸੀ ਮੁਕਾਮ ਉਹੀ ਏਕ, ਦਿਨ ਰਾਮ ਚੱਲੇ ਨੇ ਸੱਚ ਚੱਲੇ ਤਾਰਕਾ ਲੱਖ ਪਲੋਏ, ਮੁਕਾਮ ਉਹੀ ਏਕ ਹੈ ਨਾਨਕਾ ਸੱਚ ਬਗੋਏ, ਮਹੱਲੇ ਪਹਿਲੇ ਸਤਾਰਾ ਅਸ਼ਟਪਦੀਆ, ਸ੍ਰੀ ਰਾਗ ਮਹੱਲਾ ਤੀਜਾ ਕਰ ਪਹਿਲਾ ਅਸ਼ਟਪਦੀਆ, ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਤੀਜਾ ਕਰ ਪਹਿਲਾ ਅਸ਼ਟਪਦੀਆ ਇੱਕ ਓਂਕਾਰ ਸਤਿਗੁਰ ਪ੍ਰਸਾਦ ਗੁਰਮੁਖ ਕਿਰਪਾ ਕਰੇ ਭਗਤ ਕੀ ਜੇ ਬਿਨ ਗੁਰ ਭਗਤ ਨਾ ਹੋਏ ਆਪੇ ਆਪ ਮਿਲਾਏ ਬੂਝੇ ਤਾਂ ਨਿਰਮਲ ਹੋਵੇ ਕੋਏ ਹਰ ਜੀਓ ਸੱਚਾ ਸੱਚੀ ਬਾਣੀ ਸ਼ਬਦ ਮਿਲਾਵਾ ਹੋਏ ਭਾਈ ਰੇ ਭਗਤਹੀਨ ਕਾਹੇ ਜਗ ਆਇਆ ਪੂਰੇ ਗੁਰ ਕੀ ਸੇਵਨਾ ਕੀਨੀ ਬਿਰਥਾ ਜਨਮ ਗਵਾਇਆ ਰਹਾਉ ਆਪੇ ਹਰ ਜਗ ਜੀਵਨ ਦਾਤਾ ਆਪੇ ਬਖਸ਼ ਮਿਲਾਏ ਜੀ ਜਾਂਦੇ ਕਿਆ ਵਿਚਾਰੇ ਕਿਆ ਕੋ ਆਖ ਸੁਣਾਏ ਗੁਰਮੁਖ ਆਪੇ ਦੇ ਵਡਿਆਈ ਆਪੇ ਸੇਵ ਕਰਾਏ ਦੇਖ ਕੁਟੰਬ ਮੋਹੇ ਲੁਭਾਣਾ ਚਲਦਿਆਂ ਨਾਲ ਨਾ ਜਾਈ ਸਤਿਗੁਰ ਸੇਵ ਗੁਣ ਨਿਧਾਨ ਪਾਇਆ ਤਿਸਕੀ ਕੀਮ ਨਾ ਪਾਈ ਪ੍ਰਭ ਸਖਾ ਹਰ ਜੀਓ ਮੇਰਾ ਅੰਤੇ ਹੋਏ ਸਿਖਾਈ ਪੇੜੀਏ ਜਗ ਜੀਵਨ ਦਾਤਾ ਮਨਮੁਖ ਪੱਤ ਗਵਾਈ ਬਿਨ ਸਤਿਗੁਰ ਕੋ ਮਗ ਨਾ ਜਾਣੇ ਅੰਧੇ ਠੌਰ ਨਾ ਕਾਈ ਹਰ ਸੁਖ ਦਾਤਾ ਮਨ ਨਹੀਂ ਵਸਿਆ ਅੰਤ ਗਿਆ ਪਛਤਾਈ ਪੇੜੀਏ ਜਗ ਜੀਵਨ ਦਾਤਾ ਗੁਰਮਤ ਮਨ ਵਸਾਇਆ ਅਣ ਦਿਨ ਭਗਤ ਕਰ ਹੈ ਦਿਨ ਰਾਤੀ ਹੋਮੇ ਮੋਹ ਚੁਕਾਇਆ ਜਿਸ ਸਿਉਂ ਰਾਤਾ ਤੈਸੋ ਹੋਵੇ ਸੱਚੇ ਸੱਚ ਸਮਾਇਆ ਆਪੇ ਨਦਰ ਕਰੇ ਭਾਉ ਲਾਏ ਗੁਰਸਬ ਦੀ ਵਿਚਾਰ ਸਤਿਗੁਰ ਸੇਵੀਏ ਸਹਿਜ ਉਪਜੇ ਹੋਮੇ ਤ੍ਰਿਸ਼ਨਾ ਮਾਰ ਹਰ ਗੁਣ ਦਾਤਾ ਸਦ ਮਨ ਵਸੇ ਸੱਚ ਰੱਖਿਆ ਉਰਤਾਰ ਪ੍ਰਭ ਮੇਰਾ ਸਦਾ ਨਿਰਮਲਾ ਮਨ ਨਿਰਮਲ ਪਾਇਆ ਜਾਏ ਨਾਮ ਨਿਦਾਨ ਹਰ ਮਨ ਵਸੇ ਹੋਮੇ ਦੁੱਖ ਸਭ ਜਾਏ ਸਤਿਗੁਰ ਸਬਦ ਸੁਣਾਇਆ ਹੋ ਸਦ ਬਲਿਹਾਰੇ ਜਾਓ ਆਪਣੇ ਮਨ ਚਿਤ ਕਈ ਕਹਾਏ ਬਿਨ ਗੁਰ ਆਪ ਨਾ ਜਾਈ ਹਰ ਜੀਓ ਭਗਤ ਵਿਛੜ ਸੁਖਦਾਤਾ ਕਰ ਕਿਰਪਾ ਮਨ ਵਸਾਈ ਨਾਨਕ ਸੋਭਾ ਸੁਰਤ ਦੇ ਪ੍ਰਭ ਆਪੇ ਗੁਰਮੁਖ ਦੇ ਵਡਿਆਈ ਸ੍ਰੀ ਰਾਗ ਮਹੱਲਾ ਤੀਜਾ ਹੋਮੀ ਕਰਮ ਕਮਾਮ ਦੇ ਜਮ ਡੰਡ ਲੱਗੇ ਧਨਿਆਏ ਜੇ ਸਤਿਗੁਰ ਸੇਵਨ ਸੇ ਉਭਰੇ ਹਰ ਸੇ ਤੀਲੇ ਬਲਾਏ ਮਨ ਰੇ ਗੁਰਮੁਖ ਨਾਮ ਧਿਆਏ ਤੁਰ ਪੂਰਵ ਕਰਤੇ ਲਿਖਿਆ ਤਿਨ ਗੁਰਮਤ ਨਾਮ ਸਮਾਏ ਰਹਾਓ ਬਿਨ ਸਤਿਗੁਰ ਪ੍ਰਤੀਤ ਨਾ ਆਵਈ ਨਾਮ ਨਾ ਲਾਗੋ ਪਾਓ ਸੁਪਨੇ ਸੁਖ ਨਾ ਪਾਵੇ ਦੁੱਖ ਮੈਂ ਸਵੈ ਸਮਾਏ ਜੇ ਹਰ ਕੀਚੈ ਬਹੁਤ ਲੋਚਿਆ ਕਿਰਤ ਨਾ ਮੇਟਿਆ ਜਾਏ ਹਰ ਕਾ ਭਾਣਾ ਭਗਤੀ ਮੰਨਿਆ ਸੇ ਭਗਤ ਪਏ ਦਰਥਾਏ ਗੁਰ ਸ਼ਬਦ ਦਿੜਾਵੇ ਰੰਗ ਸਿਉਂ ਬਿਨ ਕਿਰਪਾ ਲਿਆ ਨਾ ਜਾਏ ਜੇ ਸਿਉ ਅੰਮ੍ਰਿਤ ਨੀਰੀਏ ਪੀ ਫਲ ਲਾਗੇ ਆਏ ਸੇ ਜਨ ਸੱਚੇ ਨਿਰਮਲੇ ਜਿਨ ਸਤਿਗੁਰ ਨਾਲ ਪਿਆਰ ਸਤਿਗੁਰ ਕਾ ਭਾਣਾ ਕਮਾਮ ਦੇ ਬਿਕ ਹੋਮੇ ਤਾਜ ਵਿਕਾਰ ਮਨ ਹਟ ਕਿਤੇ ਉਪਾਉ ਨਾ ਛੁਟੀਏ ਸਿਮਰ ਸ਼ਾਸਤਰ ਸੋਦੋ ਜਾਏ ਮਿਲ ਸੰਗਤ ਸਾਧੂ ਉਭਰੇ ਗੁਰ ਕਾ ਸ਼ਬਦ ਕਮਾਏ ਹਰ ਕਾ ਨਾਮ ਨਿਧਾਨ ਹੈ ਜਿਸ ਅੰਤ ਨਾ ਪਾਰਾ ਵਾਰ ਗੁਰਮੁਖ ਸੇਈ ਸੋਦੇ ਜਿਨ ਕਿਰਪਾ ਕਰੇ ਕਰਤਾਰ ਨਾਨਕ ਦਾਤਾ ਏਕ ਹੈ ਦੂਜਾ ਔਰ ਨਾ ਕੋਈ ਗੁਰਪ੍ਰਸਾਦੀ ਪਾਈਏ ਕਰਮ ਪ੍ਰਾਪਤ ਹੋਏ ਸ੍ਰੀ ਰਾਗ ਮਹੱਲਾ ਤੀਜਾ ਪੰਖੀ ਬਿਰਖ ਸੁਹਾਵੜਾ ਸੱਚ ਚੁਗੇ ਗੁਰ ਪਾਏ ਹਰ ਅਸ ਪੀਵੇ ਸਹਿਜ ਰਹੇ ਉੱਡੇ ਨਾ ਆਵੇ ਜਾਏ ਨਿਜ ਕਰ ਵਾਸਾ ਪਾਇਆ ਹਰ ਹਰ ਨਾਮ ਸਮਾਏ ਮਾਨ ਰੇ ਗੁਰ ਕੀ ਕਾਰ ਕਮਾਏ ਗੁਰ ਕੇ ਭਾਣੇ ਜੇ ਚੱਲੇ ਤਾਂ ਅੰਨ ਦਿਨ ਰਾਚੇ ਹਰ ਨਾਏ ਰਹਾਉ ਪੰਖੀ ਬਿਰਕ ਸੁਹਾਵੜੇ ਉਡ ਹੈ ਚੌਹ ਦਿਸ ਜਾਹੇ ਜੇਤਾ ਉਡ ਹੈ ਦੁੱਖ ਘਣੇ ਨਿਤ ਦਾਜੈ ਹੈ ਤੇ ਬਿਲ ਲਾਹੇ ਬਿਨ ਗੁਰ ਮਹਿਲ ਨਾ ਜਾਪਈ ਨਾ ਅੰਮ੍ਰਿਤ ਫਲ ਪਾਹੇ ਗੁਰਮੁਖ ਬ੍ਰਹਮ ਹਰਿਆਵਲਾ ਸਾਚੇ ਸਹਿਜ ਸੁਭਾਏ ਸਾਖਾ ਤੀਨ ਨਿਵਾਰੀਆ ਏਕ ਸ਼ਬਦ ਲਿਵਲਾਏ ਅੰਮ੍ਰਿਤ ਫਲ ਹਰ ਏਕ ਹੈ ਆਪੇ ਦੇਖਵਾਏ ਮਾਨਮੁਖ ਉਬੇ ਸੁੱਕ ਗਏ ਨਾ ਫਲ ਤਿੰਨਾ ਛਾਓ ਤਿੰਨਾ ਪਾਸ ਨਾ ਬੈਸੀਏ ਉਹ ਨਾ ਘਰ ਨਾ ਗਿਰਾਓ ਕੱਟੀਐ ਤਹਿ ਨਿਤ ਜਾਲੀਏ ਉਹਨਾਂ ਸ਼ਬਦ ਨਾਓ ਹੁਕਮੇ ਕਰਮ ਕਮਾਵਣੇ ਪਈਏ ਕਿਰਤ ਫਿਰਾਓ ਹੁਕਮੇ ਦਰਸ਼ਨ ਦੇਖਣਾ ਜਹ ਭੇਜਹਿ ਤੈ ਜਾਓ ਹੁਕਮੇ ਹਰ ਹਰ ਮਨ ਵਸੇ ਹੁਕਮੇ ਸੱਚ ਸਮਾਓ ਹੁਕਮ ਨਾ ਜਾਣ ਹੈ ਬੱਪੜੇ ਭੂਲੇ ਫਿਰ ਹੈ ਗਵਾਰ ਮਨਮੁਖ ਹਟ ਕਰਮ ਕਮਾਉਂਦੇ ਨਿਤ ਨਿਤ ਹੋਏ ਖੁਆਰ ਅੰਤਰ ਸਾਧਨਾ ਆਵੀ ਨਾ ਸੱਚ ਲੱਗੇ ਪਿਆਰ ਗੁਰਮੁਖੀਆ ਮੁਖ ਸੋਹਣੇ ਗੁਰ ਕੈ ਹੇਤ ਪਿਆਰ ਸੱਚੀ ਭਗਤੀ ਸੱਚ ਰਤੇ ਦਰ ਸੱਚੇ ਸਚਿਆਰ ਆਏ ਸੇ ਪ੍ਰਵਾਨ ਹੈ ਸਭ ਕੁਲਕਾ ਕਰੇ ਉਦਾਰ ਸਭ ਨਦਰੀ ਕਰਮ ਕਮਾਉਂਦੇ ਨਦਰੀ ਬਾਹਰ ਨਾ ਕੋਏ ਜੈਸੀ ਨਦਰ ਕਰ ਦੇਖੇ ਸੱਚਾ ਤੈਸਾ ਹੀ ਕੋ ਹੋਏ ਨਾਨਕ ਨਾਮ ਵਡਾਈਆ ਕਰਮ ਪ੍ਰਾਪਤ ਹੋਏ ਸ੍ਰੀ ਰਾਗ ਮਹੱਲਾ ਤੀਜਾ ਗੁਰਮੁਖ ਨਾਮ ਧਿਆਈਏ ਮਨਮੁਖ ਬੂਝ ਨਾ ਪਾਏ ਗੁਰਮੁਖ ਸਦਾ ਮੁਖ ਉਜਲੇ ਹਰ ਵਸਿਆ ਮਨ ਆਏ ਸਹਿਜੇ ਹੀ ਸੁਖ ਪਾਈਏ ਸਹਿਜੇ ਰਹੇ ਸਮਾਏ ਭਾਈ ਰੇ ਦਾਸਨ ਦਾਸਾ ਹੋਏ ਗੁਰ ਕੀ ਸੇਵਾ ਗੁਰ ਭਗਤ ਹੈ ਵਿਰਲਾ ਪਾਏ ਕੋਏ ਰਹਾਉ ਸਦਾ ਸੁਹਾਗ ਸੁਹਾਗਣੀ ਜੇ ਚੱਲੇ ਸਤਿਗੁਰ ਪਾਏ, ਸਦਾ ਪਰਨੇ ਚਲ ਪਾਈਏ, ਨਾ ਉਮਰੇ ਨਾ ਜਾਏ, ਸ਼ਬਦ ਮਿਲੀ ਨਾ ਵਿਛੜੇ, ਬਿਰਕੇ ਅੰਕ ਸਮਾਏ, ਹਰ ਨਿਰਮਲ ਅਤ ਊਜਲਾ, ਬਿਨ ਗੁਰ ਪਾਇਆ ਨਾ ਜਾਏ, ਪਾਠ ਪੜੇ ਨਾ ਬੂਝੇ, ਭੇਖੀ ਭਰਮ ਭੁਲਾਏ, ਗੁਰਮਤੀ ਹਰ ਸਦਾ ਪਾਇਆ, ਰਸਨਾ ਹਰ ਰਸ ਮਾਏ, ਮਾਇਆ ਮੋਹ ਚੁਕਾਇਆ, ਗੁਰਮਤੀ ਸਹਿਜ ਸੁਭਾਏ, ਬਿਨ ਸਬਦੇ ਜਗ ਦੁਖੀਆ ਫਿਰੇ, ਮਨ ਮੁੱਖਾਂ ਨੂੰ ਗਈ ਖਾਏ, ਸਬਦੇ ਨਾਮ ਧਿਆਈਏ, ਸਬਦੇ ਸੱਚ ਸਮਾਏ, ਮਾਇਆ ਪੂਲੇ ਸਿੱਧ ਫਿਰੇ, ਸਮਾਧ ਨਾ ਲੱਗੇ ਸਵਾਏ, ਤੀਨੇ ਲੋ ਵਿਆਪਤ ਹੈ, ਅਧਿਕ ਰਹੀ ਲਪਟਾਏ, ਬਿਨ ਗੁਰਮੁਕਤ ਨਾ ਪਾਈਏ, ਨਾ ਦੁਬਦਾ ਮਾਇਆ ਜਾਏ, ਮਾਇਆ ਕਿਸ ਨੂੰ ਆਖੀਏ, ਕਿਆ ਮਾਇਆ ਕਰਮ ਕਮਾਏ, ਦੁੱਖ ਸੁੱਖ ਇਹੋ ਜੀਓ ਵੱਧ ਹੈ, ਹੋਮੇ ਕਰਮ ਕਮਾਏ, ਬਿਨ ਸਬਦੇ ਭਰਮ ਨਾ ਚੁੱਕੀ, ਨਾ ਵਿੱਚੋਂ ਹੋਮੇ ਜਾਏ, ਬਿਨ ਪ੍ਰੀਤੀ ਭਗਤ ਨਾ ਹੋਵੇ, ਬਿਨ ਸਬਦੇ ਥਾਏ ਨਾ ਪਾਏ, ਸਬਦੇ ਹੋਮੇ ਮਾਰੀਏ, ਮਾਇਆ ਕਾ ਭਰਮ ਜਾਏ, ਨਾਮ ਪਦਾਰਥ ਪਾਈਏ, ਗੁਰਮੁਖ ਸਹਿਜ ਸਵਾਏ, ਬਿਨ ਗੁਰਗੁਣ ਨਾ ਜਾਪਣੀ, ਬਿਨ ਗੁਣ ਭਗਤ ਨਾ ਹੋਏ, ਭਗਤ ਵਸਲ ਹਰ ਮਨ ਵਸਿਆ, ਸਹਿਜ ਮਿਲਿਆ ਪ੍ਰਭ ਸੋਏ, ਨਾਨਕ ਸਬਦੇ ਹਰ ਸਾ ਲਾਹੀਏ, ਕਰਮ ਪ੍ਰਾਪਤ ਹੋਏ, ਸ੍ਰੀ ਰਾਗ ਮਹੱਲਾ ਤੀਜਾ, ਮਾਇਆ ਮੋਹ ਮੇਰੇ ਪ੍ਰਭ ਕੀ ਨਾ ਆਪੇ ਭਰਮ ਪਲਾਏ, ਮਨਮੁਖ ਕਰਮ ਕਰੇ ਨੇ ਬੂਝਹਿ, ਬਿਰਥਾ ਜਨਮ ਗਵਾਏ, ਗੁਰਬਾਣੀ ਇਸ ਜਗ ਮੈਂ ਚਾਨਣ, ਕਰਮ ਵਸੇ ਮਨ ਆਏ, ਮਨ ਰੇ ਨਾਮ ਜਪੋ ਸੁਖ ਹੋਏ, ਗੁਰਪੂਰਾ ਸਾ ਲਾਹੀਏ, ਸਹਿਜ ਮਿਲੇ ਪ੍ਰਭ ਸੋਏ, ਰਹਾਉ ਭਰਮ ਗਿਆ ਪਉ ਭਾਗਿਆ, ਹਰ ਚਰਨੀ ਜਿਤ ਲਾਏ, ਗੁਰਮੁਖ ਸ਼ਬਦ ਕਮਾਈਏ, ਹਰ ਵਸੇ ਮਨ ਆਏ, ਕਰ ਮਹਿਲ ਸੱਚ ਸਮਾਈਏ, ਜਮ ਕਾਲ ਨਾ ਸਕੇ ਖਾਏ, ਨਾਮਾ ਸ਼ੀਬਾ ਕਬੀਰ ਜੋ ਲਾਹਾ, ਪੂਰੇ ਗੁਰ ਤੇ ਗਤ ਪਾਈ, ਬ੍ਰਹਮ ਕੇ ਪੇਤੇ ਸ਼ਬਦ ਪਛਾਣੇ, ਹੋਮੇ ਜਾਤ ਗਵਾਈ, ਸੁਰ ਨਰਤਨ ਕੀ ਬਾਣੀ ਗਾਹਵੇ, ਕੋਈ ਨਾ ਮੇਟੇ ਭਾਈ, ਦੈਤ ਪੁੱਤ ਕਰਮ ਧਰਮ ਕੇ ਸੰਜਮ ਨਾ ਪੜੇ, ਦੂਜਾ ਭਾਉ ਨਾ ਜਾਣੇ, ਸਤਿਗੁਰ ਭੇਟਿਆ ਨਿਰਮਲ ਹੋਆ, ਆਂਦਨ ਨਾਮ ਵਖਾਣੇ, ਏਕੋ ਪੜੇ ਏਕੋ ਨਾ ਬੂਝੇ, ਦੂਜਾ ਅਵਰ ਨਾ ਜਾਣੇ, ਖੜ ਦਰਸ਼ਨ ਜੋਗੀ ਸੰਨਿਆਸੀ, ਬਿਨ ਗੁਰ ਭਰਮ ਪਲਾਏ, ਸਤਿਗੁਰ ਸੇਵੇ ਤਾਂ ਗਤ ਮਿਤ ਪਾਵੇ, ਹਰ ਜੀਉ ਮਨ ਵਸਾਏ, ਸੱਚੀ ਬਾਣੀ ਸਿਉ ਚਿਤ ਲਾਗੇ, ਆਵਣ ਜਾਣ ਰਹਾਏ, ਪੰਡਿਤ ਪੜ ਪੜ ਵਾਦ ਵਖਾਣੇ, ਬਿਨ ਗੁਰ ਭਰਮ ਪਲਾਏ, ਲਾਖੋ ਚੁਰਾਸੀ ਹੀ ਫੇਰ ਪਿਆ, ਬਿਨ ਸਬਦੇ ਮੁਕਤ ਨਾ ਪਾਏ, ਜਾਂ ਨਾਉਂ ਚੇਤੇ ਤਾਂ ਗਤ ਪਾਏ, ਜਾਂ ਸਤਿਗੁਰ ਮੇਲ ਮਲਾਏ, ਸਤਸੰਗਤ ਮੈਂ ਨਾਮ ਹਰਿ ਉਪਜੇ, ਜਾਂ ਸਤਿਗੁਰ ਮਿਲੇ ਸਵਾਏ, ਮਨ ਤਨ ਅਰਪੀ ਆਪ ਗੁਆਈ, ਚੱਲਾਂ ਸਤਿਗੁਰ ਪਾਏ, ਸਤ ਬਲਿਹਾਰੀ ਗੁਰ ਆਪਣੇ ਵਿਟੋਂ, ਜੇ ਹਰ ਸੇਤੀ ਚਿਤ ਲਾਏ, ਸੋ ਬ੍ਰਹਮਣ ਬ੍ਰਹਮ ਜੋ ਬਿੰਦੇ, ਹਰ ਸੇਤੀ ਰੰਗ ਰਾਤਾ, ਪ੍ਰਭ ਨਿਕਟ ਵਸੇ ਸਭਨਾ, ਘਟ ਅੰਤਰ ਗੁਰਮੁਖ ਵਿਰਲੇ ਜਾਤਾ, ਨਾਨਕ ਨਾਮ ਮਿਲੇ ਵਡਿਆਈ, ਗੁਰ ਕੇ ਸ਼ਬਦ ਪਛਾਤਾ, ਸ੍ਰੀ ਰਾਗ ਮਹੱਲਾ ਤੀਜਾ, ਸਹਿਜੇ ਨੂੰ ਸਭ ਲੋਚਦੀ, ਬਿਨ ਗੁਰ ਪਾਇਆ ਨਾ ਜਾਏ, ਪੜ ਪੜ ਪੰਡਿਤ ਜੋਤ ਕੀ ਥੱਕੇ, ਭੇਖੀ ਭਰਮ ਪਲਾਏ, ਗੁਰ ਭੇਟੇ ਸਹਿਜ ਪਾਇਆ, ਆਪਣੀ ਕਿਰਪਾ ਕਰੇ ਰਜਾਏ, ਭਾਈ ਰੇ ਗੁਰਬਿਨ ਸਹਿਜ ਨਾ ਹੋਏ, ਸਬਦੇ ਹੀ ਸਹਿਜ ਉਪਜੇ, ਹਰ ਪਾਇਆ ਸੱਚ ਸੋਏ, ਰਹਾਉ ਸਹਿਜੇ ਗਾਵਿਆ ਥਾਏ ਪਵੇ, ਬਿਨ ਸਹਿਜੇ ਕਥਨੀ ਬਾਦ, ਸਹਿਜੇ ਹੀ ਭਗਤ ਉਪਜੇ, ਸਹਿਜ ਪਿਆਰ ਬੈਰਾਗ, ਸਹਿਜੇ ਹੀ ਤੇ ਸੁਖ ਸ਼ਾਂਤ ਹੋਏ, ਬਿਨ ਸਹਿਜੇ ਜੀਵਨ ਬਾਦ, ਸਹਿਜ ਸਲਾਹੀ ਸਦਾ ਸਦਾ, ਸਹਿਜ ਸਮਾਧ ਸਹਿਜ ਸਮਾਧ ਪਿਆ, ਸਹਿਜ ਸਲਾਹੀ ਸਦਾ ਸਦਾ, ਸਹਿਜ ਪਿਆਰ ਬੈਰਾਗ, ਸਹਿਜੇ ਹੀ ਸੁਖ ਸ਼ਾਂਤ ਹੋਏ, ਬਿਨ ਸਹਿਜੇ ਜੀਵਨ ਬਾਦ, ਸਹਿਜ ਸਲਾਹੀ ਸਦਾ ਸਦਾ, ਰਹਾ ਸਹਿਜ ਸਹਿਜ ਸਬਦੇ ਹੀ ਹਰ ਮਨ ਵਸੇ, ਰਸਨਾ ਹਰ ਸਕਾਏ, ਸਹਿਜੇ ਕਾਲ ਵਿਡਾਰਿਆ, ਸੱਚ ਸਰਨਾਈ ਪਾਏ, ਸਹਿਜੇ ਹਰਨਾਮਨ ਵਸਿਆ, ਸੱਚੀ ਕਾਰ ਕਮਾਏ, ਸੇਵੜ ਭਾਗੀ ਜਿਨੀ ਪਾਇਆ, ਸਹਿਜੇ ਰਹੇ ਸਮਾਏ, ਮਾਇਆ ਵਿੱਚ ਸਹਿਜ ਨਾ ਉਪਜੇ, ਮਾਇਆ ਦੂਜੇ ਪਾਏ, ਮਨਮੁਖ ਕਰਮ ਕਮਾਵਣੇ, ਹੋਮੇ ਜਲੇ ਜਲਾਏ, ਜੰਮਣ ਮਰਨਾ ਚੂਕੇ, ਫਿਰ ਫਿਰ ਆਵੇ ਜਾਏ, ਤ੍ਰੇਹਾਂ ਗੁਣਾਂ ਵਿੱਚ ਸਹਿਜ ਨਾ ਪਾਈਏ, ਤ੍ਰੈ ਗੁਣ ਭਰਮ ਪਲਾਏ, ਪੜੀਏ ਗੁਣੀਏ ਕਿਆ ਕਥੀਏ, ਜਾਂ ਮੁੰਡਹੋਂ ਕੁੱਥਾ ਜਾਏ, ਚੌਥੇ ਪਦ ਮੈਂ ਸਹਿਜ ਹੈ, ਗੁਰਮੁਖ ਪੱਲੇ ਪਾਏ, ਨਿਰਗੁਣ ਨਾਮ ਨਿਧਾਨ ਹੈ, ਸਹਿਜੇ ਸੋਜੀ ਹੋਏ, ਗੁਣਵੰਤੀ ਸਲਾਹਿਆ, ਸੱਚੇ ਸੱਚੀ ਸੋਏ, ਭੁੱਲਿਆ ਸਹਿਜ ਮਿਲਾਈ ਸੀ, ਸ਼ਬਦ ਮਿਲਾਵਾ ਹੋਏ, ਬਿਨ ਸਹਿਜੇ ਸਭ ਅੰਧ ਹੈ, ਮਾਇਆ ਮੋਹ ਗੁਬਾਰ, ਸਹਿਜੇ ਹੀ ਸੋਜੀ ਪਈ, ਸੱਚੇ ਸ਼ਬਦ ਅਪਾਰ, ਆਪੇ ਬਖਸ਼ ਮਿਲਾਇਨ ਪੂਰੇ ਗੁਰ ਕਰਤਾਰ, ਸਹਿਜੇ ਦਿਸ਼ਟ ਪਛਾਣੀਏ, ਨਿਰਭਉ ਜੋਤ ਨਿਰੰਕਾਰ, ਸਭਨਾ ਜੀਆ ਕਾ ਇਕ ਦਾਤਾ, ਜੋਤੀ ਜੋਤ ਮਿਲਾਵਣ ਹਾਰ, ਪੂਰੇ ਸ਼ਬਦ ਸਲਾਹੀਏ, ਜਿਸਦਾ ਅੰਤ ਨਾ ਪਾਰਾਵਾਰ, ਗਿਆਨੀਆਂ ਕਾ ਤਨ ਨਾਮ ਹੈ ਸਹਿਜ ਕਰਹੇ ਵਾਪਾਰ ਅਣਦਨ ਲਾਹਾ ਹਰ ਨਾਮ ਲੈਣ ਅਖੁੱਟ ਭਰੇ ਭੰਡਾਰ ਨਾਨਕ ਤੋਟ ਨਾ ਆਵੇ ਦੀਏ ਦੇਵਨ ਹਾਰ ਸ੍ਰੀ ਰਾਗ ਮਹੱਲਾ ਤੀਜਾ ਸਤਿਗੁਰ ਮਿਲੀਏ ਫੇਰ ਨਾ ਪਵੇ ਜਨਮ ਮਰਨ ਦੁੱਖ ਜਾਏ ਪੂਰੇ ਸਬਦ ਸਾ ਸੋਜੀ ਹੋਈ ਹਰਨਾਮੇ ਰਹੇ ਸਮਾਏ ਮਨ ਮੇਰੇ ਸਤਿਗੁਰ ਸਿਉਂ ਚਿਤ ਲਾਏ ਨਿਰਮਲ ਨਾਮ ਸਦ ਨਪਤਨੋ ਆਪ ਵਸੇ ਮਨ ਆਏ ਰਹਾਓ ਹਰ ਜੀਉ ਰਾਖੋ ਆਪਣੀ ਸਰਨਾਈ ਜਿਉਂ ਰਾਖੇ ਤੋਂ ਰਹਿਣਾ ਗੁਰ ਕੇ ਸ਼ਬਦ ਜੀਵਤ ਮਰੇ ਗੁਰਮੁਖ ਭਾਜਲ ਤਰਨਾ ਵੱਡੇ ਭਾਗ ਨਾ ਪਾਈਏ ਗੁਰਮਤਿ ਸਹਿਜ ਸੁਭਾਏ ਗੁਰਮਤਿ ਸ਼ਬਦ ਸੁਹਾਈ ਆਪੇ ਮਨ ਵਸਿਆ ਪ੍ਰਭ ਕਰਤਾ ਸਹਿਜੇ ਰਿਹਾ ਸਮਾਈ ਇੱਕ ਨਾ ਮਨਮੁਖ ਸ਼ਬਦ ਨਾ ਭਾਵੇ ਬੰਧਨ ਬੰਦ ਪਵਾਇਆ ਲੱਖ 84 ਫਿਰ ਫਿਰ ਆਵੇ ਬਿਰਥਾ ਜਨਮ ਗਵਾਇਆ ਭਗਤਾਂ ਮਨ ਆਨੰਦ ਹੈ ਸੱਚੇ ਸ਼ਬਦ ਰੰਗ ਰਾਤੇ ਅਨਦਿਨ ਗੁਣ ਗਾਵੇ ਸਦ ਨਿਰਮਲ ਸਹਿਜੇ ਨਾਮ ਸਮਾਤੇ ਗੁਰਮੁਖ ਅੰਮ੍ਰਿਤ ਬਾਣੀ ਬੋਲੇ ਸਭ ਆਤਮ ਰਾਮ ਪਛਾਣੀ ਏਕੋ ਸੇਵਨ ਏਕ ਅਰਹਾਦੇ ਗੁਰਮੁਖ ਅਕਥ ਕਹਾਣੀ ਸੱਚਾ ਸਹਿਬ ਸੇਵੀਏ ਗੁਰਮੁਖ ਵਸੇ ਮਨ ਆਏ ਸਦਾ ਸੰਗਰਾਤੇ ਸੱਚ ਸਿਉਂ ਆਪਣੀ ਕਿਰਪਾ ਕਰੇ ਮਿਲਾਏ ਆਪੇ ਕਰੇ ਕਰਾਏ ਆਪੇ ਇਕਨਾ ਸੁੱਤਿਆਂ ਦੇ ਵਜਾਏ ਆਪੇ ਮੇਲ ਮਿਲਾਏ ਦਾ ਨਾਨਕ ਸ਼ਬਦ ਸਮਾਏ ਸ੍ਰੀ ਰਾਗ ਮਹੱਲਾ ਤੀਜਾ ਸਤਿਗੁਰ ਸੇਵੀਏ ਮਨ ਨਿਰਮਲਾ ਭਏ ਪਵਿੱਤ ਸਰੀਰ ਮਨ ਆਨੰਦ ਸਦਾ ਸੁਖ ਪਾਇਆ ਪੇਟਿਆ ਗਹਿਰ ਗੰਭੀਰ ਸੱਚੀ ਸੰਗਤ ਬੈਸਣਾ ਸਚਨਾ ਮਨ ਧੀਰ ਮਨ ਰੇ ਸਤਿਗੁਰ ਸੇਵ ਨਿਸੰਗ ਸਤਿਗੁਰ ਸੇਵੀਏ ਹਰ ਮਨ ਵਸੇ ਲਗੇ ਨ ਮੈਲ ਪਤੰਗ ਰਹਾਓ ਸੱਚੇ ਸ਼ਬਦ ਪਾਤੀ ਉਪਜੇ ਸੱਚੇ ਸੱਚਾ ਨਾਓ ਜਿਨੀ ਹੋਮੇ ਮਰ ਪਛਾਣਿਆ ਹੋ ਤਿਨ ਬਲਿਹਾਰੇ ਜਾਓ ਮਨਮੁਖ ਸੱਚ ਨਾ ਜਾਣੀ ਤਿਨ ਠੋਰ ਨ ਕਥੂ ਥਾਓ ਸੱਚ ਖਾਣਾ ਸੱਚ ਪਹਿਨਣਾ ਸੱਚੇ ਹੀ ਵਿੱਚ ਵਾਸ ਸਦਾ ਸੱਚਾ ਸਹਲਾਣਾ ਸੱਚੇ ਸ਼ਬਦ ਨਿਵਾਸ ਸਭ ਆਤਮ ਰਾਮ ਪਛਾਣਿਆ ਗੁਰਮਤੀ ਨਿਜ ਕਰ ਵਾਸ ਸੱਚ ਵੇਖਣ ਸੱਚ ਬੋਲਣਾ ਤਨ ਮਨ ਸੱਚਾ ਹੋਏ ਸੱਚੀ ਸਾਖੀ ਉਪਦੇਸ਼ ਸੱਚ ਸੱਚੇ ਸੱਚੀ ਸੋਏ ਜਿਨੀ ਸੱਚ ਵਿਸਾਰਿਆ ਸੇ ਦੁਖੀਏ ਚੱਲੇ ਰੋਏ ਸਤਿਗੁਰ ਜਿਨੀ ਨਾ ਸੇਵਿਓ ਸੇ ਕੇਤਾ ਏ ਸੰਸਾਰ ਜਮਦਰ ਬੱਧੇ ਮਾਰਿਐ ਕੂਕ ਨਾ ਸੁਣੇ ਪੁਕਾਰ ਬਿਰਥਾ ਜਨਮ ਗਵਾਇਆ ਮਰ ਜੰਮੇ ਵਾਰੋ ਵਾਰ ਇਹੋ ਜਗ ਜਲਤਾ ਦੇਖ ਕੇ ਭੱਜ ਪਏ ਸਤਿਗੁਰ ਸਰਨਾ ਸਤਿਗੁਰ ਸੱਚ ਦਿੜਾਇਆ ਸਦਾ ਸੱਚ ਸੰਜਮ ਰਹਿਣਾ ਸਤਿਗੁਰ ਸੱਚਾ ਹੈ ਬੋਹਿਤਾ ਸਬਦੇ ਭਾਵ ਜਲ ਤਰਨਾ ਲੱਖ 84 ਹੀ ਫਿਰਦੇ ਰਹੇ ਬਿਨ ਸਤਿਗੁਰ ਮੁਕਤ ਨਾ ਹੋਈ ਪੜ ਪੜ ਪੰਡਿਤ ਮੋਨੀ ਥੱਕੇ ਦੂਜੇ ਭਾਏ ਪਤ ਹੋਈ ਸਤਿਗੁਰ ਸ਼ਬਦ ਸੁਣਾਇਆ ਬਿਨ ਸੱਚੇ ਅਵਰ ਨਾ ਕੋਈ ਜੋ ਸੱਚੇ ਲਾਏ ਸੇ ਸੱਚ ਲੱਗੇ ਨਿਤ ਸੱਚੀ ਕਾਰ ਕਰਨ ਤਿਨ ਨਿਜ ਘਰ ਵਾਸਾ ਪਾਇਆ ਸੱਚੇ ਮੈਲ ਰਹਨ ਨਾਨਕ ਭਗਤ ਸੁਖੀਏ ਸਦਾ ਸੱਚੇ ਨਾਮ ਰਚਨ ਸ੍ਰੀ ਰਾਗ ਮਹੱਲਾ ਪੰਜਵਾਂ ਜਾ ਕੋ ਮੁਸਕਲ ਅਤ ਬਣੇ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਣਾ ਸਾਕ ਪੀ ਭੱਜ ਖਲੇ ਸਭੋ ਭੱਜੇ ਆਸਰਾ ਚੁੱਕੇ ਸਾਵੇ ਸਰਾਓ ਚਿੱਤਾਵੇ ਓਸ ਪਾਰ ਬ੍ਰਹਮ ਲਗੇ ਨਾ ਤੱਤੀ ਵਾਓ ਸਾਹਿਬ ਨੇ ਤਾਣਿਆ ਕਾ ਤਾਣ ਆਏ ਨਾ ਜਾਈ ਥਿਰ ਸਦਾ ਗੁਰਸਬਦੀ ਸੱਚ ਜਾਣ ਰਹਾਓ ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਦੇਵੈ ਧੀਰ ਸਵਾਰਥ ਸੁਭਾਵ ਨਾ ਕੋ ਕਰੇ ਨਾ ਕਿਛ ਹੋਵੇ ਕਾਜ ਚਿੱਤਾਵੇ ਓਸ ਪਾਰ ਬ੍ਰਹਮ ਤੈ ਨਹਿਚਲ ਹੋਵੇ ਰਾਜ ਜਾ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ ਗ੍ਰਸਤ ਕੁਟੰਬ ਪਲੇਟਿਆ ਕਦੇ ਹਰਖ ਕਦੇ ਸੋਗ ਗੌਣ ਕਰੇ ਚੌਂਕੁੰਟਕਾ ਘੜੀ ਨ ਬੈਸਨ ਸੋਏ ਚਿੱਤਾ ਵੀ ਓਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ ਕਾਮ ਕ੍ਰੋਧ ਮੋਇ ਵਸ ਕੀਆ ਕਿਰਪਨ ਲੋਭ ਪਿਆਰ ਚਾਰੇ ਕਿਲਵੇ ਖੁਨ ਅੱਗ ਅੱਗ ਕੀਏ ਹੋਆ ਅਸਰ ਸੰਗਾਰ ਪੋਥੀ ਗੀਤ ਕਾਵਿਤ ਕਿਸ਼ ਕਦੇ ਨਾ ਕਰਨ ਧਰਿਆ ਚਿੱਤਾ ਵੀ ਓਸ ਪਾਰ ਬ੍ਰਹਮ ਤਨ ਨਿਮਕ ਸਿਮਰਤ ਤਰਿਆ ਸਾਸ ਸਿਮਰਤ ਬੀਤ ਚਾਰ ਮੁਖਾਬਰ ਵਿਚਰੇ ਤਪੀਤ ਪੀਸਰ ਜੋਗਿਆ ਤੀਰਥ ਗਮਨ ਕਰੇ ਖਟ ਕਰਮਾਂ ਤੇ ਦੁਗਣੇ ਪੂਜਾ ਕਰਤਾ ਨਾਏ ਰੰਗ ਨ ਲੱਗੀ ਪਾਰ ਬ੍ਰਹਮ ਤਾਂ ਸਰਪਰ ਨਰਕੇ ਜਾਏ ਰਾਜ ਮਿਲਕ ਸਿਖਦਾਰੀਆਂ ਰਸ ਭੋਗਣ ਵਿਸਥਾਰ ਬਾਗ ਸੁਹਾਵੇ ਸੋਹਣੇ ਚੱਲੇ ਹੁਕਮ ਅਫਾਰ ਰੰਗ ਤਮਾਸੇ ਬੋਬਿਦੀ ਚਾਏ ਲੱਗ ਰਿਹਾ ਚੇਤਨਾ ਆਇਓ ਪਾਰ ਬ੍ਰਹਮ ਤਾਂ ਸਰਪ ਕੀ ਜੂਨ ਗਿਆ ਬਹੁਤ ਤਨਾੜੇ ਚਾਰ ਬੰਦ ਸੋਭਾ ਨਿਰਮਲ ਰੀਤ ਮਾਤ ਪਿਤਾ ਸੁਤ ਭਾਈਆ ਸਾਜਣ ਸੰਗ ਪ੍ਰੀਤ ਲਸਕਰ ਤਸਕਰ ਬੰਦ ਬੰਦ ਜੀਓ ਜੀਓ ਸਗਲੀ ਕੀਤ ਚਿਤਨਾ ਆਇਓ ਪਾਰ ਬ੍ਰਹਮ ਤਾਂ ਖੜ ਰਸਾਤਲ ਦੀਤ ਕਾਇਆ ਰੋਗ ਨਾ ਸ਼ਿਦਰ ਕਿਸ਼ ਨਾ ਕਿਸ਼ ਕਾੜਾ ਸੋਗ ਮਿਰਤ ਨਾ ਆਵੀ ਚਿਤ ਤੈ ਐਨਸ ਭੋਗੈ ਭੋਗ ਸਭ ਕਿਸ਼ ਕੀ ਤੂੰ ਆਪਣਾ ਜੀਏ ਨਾ ਸੰਕ ਧਰਿਆ ਚਿਤਨਾ ਆਇਓ ਪਾਰ ਬ੍ਰਹਮ ਜਮ ਕੰਕਰ ਵਸ ਪਰਿਆ ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ ਜਿਉਂ ਜਿਉਂ ਉਹ ਵਧਾਈਏ ਤਿਉਂ ਤਿਉਂ ਹਰ ਸਿਉਂ ਰੰਗ ਦੋਹਾਂ ਸਿਰਿਆਂ ਕਾ ਖਸਮ ਆਪ ਅਵਰ ਨਾ ਦੂਜਾ ਥਾਉ ਸਤਿਗੁਰ ਤੁਠੇ ਪਾਇਆ ਨਾਨਕ ਸੱਚਾ ਨਾਉ ਸ੍ਰੀ ਰਾਗ ਮਹੱਲਾ ਪੰਜਵਾਂ ਕਰ ਪੰਜਵਾਂ ਜਾਣੂ ਨਹੀਂ ਭਾਵੇ ਕਵਨ ਬਾਤਾ ਮਨ ਖੋਜ ਮਾਰਗ ਰਹਾਉ ਧਿਆਨੀ ਧਿਆਨ ਲਾਵੈ ਗਿਆਨੀ ਗਿਆਨ ਕਮਾਵ ਹੈ ਪ੍ਰਭ ਕੇ ਨਹੀਂ ਜਾਤਾ ਭਗੌਤੀ ਰਹਿਤ ਯੁਗਤਾ ਜੋਗੀ ਕਹਿਤ ਮੁਗਤਾ ਤਪਸੀ ਤਪ ਹੈ ਰਾਤਾ ਮੋਨੀ ਮੋਨ ਧਾਰੀ ਸੰਨਿਆਸੀ ਬ੍ਰਹਮਚਾਰੀ ਉਦਾਸੀ ਉਦਾਸ ਰਾਤਾ ਭਗਤ ਨਵੇਂ ਪ੍ਰਕਾਰਾ ਪੰਡਿਤ ਵੇਦ ਪਕਾਰਾ ਗ੍ਰਸਤੀ ਗ੍ਰਸਤਰ ਮਾਤਾ ਇੱਕ ਸਬਦੀ ਬਹੁਰੂਪ ਅਵਦੂਤਾ ਕਾਪੜੀ ਕੋਤੇ ਜਗੂਤਾ ਇੱਕ ਤੀਰਥ ਨਾਤਾ ਨਿਰਹਾਰ ਵਰਤੀ ਅਪਰਸਾ ਇੱਕ ਲੂਕ ਨਾ ਦੇਵੇ ਦਰਸਾ ਇੱਕ ਮਨ ਹੀ ਗਿਆਤਾ ਘਾਟ ਨਾ ਕਿਨ ਹੀ ਕਹਾਇਆ ਸਭ ਕਹਿਤੇ ਹੈ ਪਾਇਆ ਜਿਸ ਮੇਲੇ ਸੋ ਭਗਤਾ ਸਗਲ ਉਗਤੋ ਪਾਵਾ ਤਿਆਗੀ ਸਰਨ ਪਾਵਾ ਨਾਨਕ ਗੁਰ ਚਰਨ ਪ੍ਰਾਤਾ ਏਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਕਰ ਤੀਜਾ ਜੋਗੀ ਅੰਦਰ ਜੋਗੀਆ ਤੂੰ ਭੋਗੀ ਅੰਦਰ ਭੋਗਿਆ ਤਰੰਤ ਨਾ ਪਾਇਆ ਸੁਰਗਮਸ਼ ਪਾਇਆ ਜੀਓ ਹੋ ਵਾਰੀ ਹੋ ਵਾਰਨੇ ਕੁਰਬਾਨ ਤੇਰੇ ਨਾਮ ਨੂੰ ਰਹਾਓ ਤੁਧ ਸੰਸਾਰ ਉਪਾਇਆ ਸਿਰੇ ਸਿਰ ਧੰਦੇ ਲਾਇਆ ਵੇਖੇ ਕੀਤਾ ਆਪਣਾ ਕਰ ਕੁਦਰਤ ਪਾਸਾ ਢਾਲ ਜੀਓ ਪ੍ਰਗਟ ਪਹਾਰੇ ਜਾਪਦਾ ਸਭ ਨਾਵੇਂ ਨੂੰ ਪ੍ਰਤਾਪਦਾ ਸਤਿਗੁਰ ਬਾਜ ਨਾ ਪਾਇਓ ਸਭ ਮੋਹੀ ਮਾਇਆ ਜਾਲ ਜੀਓ ਸਤਿਗੁਰ ਕੋ ਬਲ ਜਾਈਏ ਜਿਤ ਮਿਲੀਏ ਪਰਮਗਤ ਪਾਈਏ ਸੁਰ ਨਰ ਮੁੰਜਨ ਲੋਜਦੇ ਸੋ ਸਤਿਗੁਰ ਦੀਆ ਬੁਝਾਏ ਜੀਓ ਸਤਸੰਗਤ ਕੈਸੀ ਜਾਣੀਏ ਜਿਤੇ ਏਕੋ ਨਾਮ ਵਖਾਣੀਏ ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਏ ਜੀਓ ਇਹੋ ਜਗਤ ਭਰਮ ਭੁਲਾਇਆ ਆਪੋ ਤੋਂ ਦੁਖਵਾਇਆ ਪ੍ਰਤਾਪ ਲੱਗਾ ਦੁਹਾਗਣੀ ਭਾਗ ਜਿਨ੍ਹਾਂ ਕੇ ਨਾ ਹੈ ਜੀਓ ਦੁਹਾਗਣੀ ਕਿਆ ਨਿਸ਼ਾਨੀਆਂ ਖਸਮੋਂ ਘੁਥੀਆਂ ਫਿਰੇ ਨਿਮਾਣੀਆਂ ਮੈਲੇ ਵੇਸਤ ਨਾ ਕਾਮਣੀ ਦੁਖੀ ਰਹਿਣ ਵਿਹਾਏ ਜੀਓ ਸੁਹਾਗਣੀ ਕਿਆ ਕਰਮ ਕਮਾਇਆ ਪੂਰਵ ਲਿਖਿਆ ਫਲ ਪਾਇਆ ਨਦਰ ਕਰੈ ਕੇ ਆਪਣੀ ਆਪੇ ਲਏ ਮਿਲਾਏ ਜੀਓ ਹੁਕਮ ਜਿਨ੍ਹਾਂ ਨੂੰ ਮਨਾਇਆ ਤਨੇ ਅੰਤਰ ਸ਼ਬਦ ਵਸਾਇਆ ਸਹੀਆ ਸੇ ਸੁਹਾਗਣੀ ਜਿਨਸੈ ਨਾਲ ਪਿਆਰ ਜੀਓ ਜਿਨ੍ਹਾਂ ਪਾਣੇ ਕਾ ਰਸਾਇਆ ਤਨ ਵਿਛੋਂ ਭਰਮ ਚੁਕਾਇਆ ਨਾਨਕ ਸਤਿਗੁਰ ਐਸਾ ਜਾਣੀਏ ਜੋ ਸਭ ਸੇ ਲਏ ਮਿਲਾਏ ਜੀਓ ਸਤਿਗੁਰ ਮਿਲਿਆ ਫਲ ਪਾਇਆ ਜਿਨ ਵਿੱਚੋਂ ਅਹੰਕਾਰਨ ਚੁਕਾਇਆ ਦੁਰਮੁਖਾ ਦੋ ਕਟਿਆ ਪਗ ਬੈਠਾ ਮਸਤਕ ਆਏ ਜੀਓ ਅੰਮ੍ਰਿਤ ਤੇਰੀ ਬਾਣੀਆਂ ਤੇਰੇ ਭਗਤਾਂ ਹਿਰਦੇ ਸਮਾਣੀਆਂ ਸੁਖ ਸੇਵਾ ਅੰਦਰ ਰੱਖੀਏ ਆਪਣੀ ਨਦਰ ਕਰ ਹੈ ਨਿਸਤਾਰ ਜੀਓ ਸਤਿਗੁਰ ਮਿਲਿਆ ਜਾਣੀਏ ਜਿਤ ਮਿਲਿਆ ਨਾ ਵਖਾਣੀਏ ਸਤਿਗੁਰ ਬਾਜ ਨਾ ਪਾਇਓ ਸਭ ਥੱਕੀ ਕਰਮ ਕਮਾਏ ਜੀਓ ਹੋ ਸਤਿਗੁਰ ਬਿਟ ਹੋਂ ਕਮਾਇਆ ਜਿਨ ਪਰਮ ਭੁੱਲਾ ਮਾਰਗ ਪਾਇਆ ਨਦਰ ਕਰੇ ਜੇ ਆਪਣੀ ਆਪੇ ਲਏ ਰਲਾਏ ਜੀਓ ਤੂੰ ਸਭਨਾ ਮਾਹੇ ਸਮਾਇਆ ਤਨ ਕਰਤੇ ਆਪ ਲਕਾਇਆ ਨਾਨਕ ਗੁਰਮੁਖ ਪ੍ਰਗਟ ਹੋਆ ਜਾ ਕੋ ਜੋਤ ਧਰੀ ਕਰਤਾਰ ਜੀਓ ਆਪੇ ਖਸਮ ਨਿਵਾਜਿਆ ਜੀਓ ਪਿੰਡ ਦੇ ਸਾਜਿਆ ਆਪਣੇ ਸੇਵਿਕ ਕੀ ਪੈਜ ਰੱਖਿਆ ਦੋਏ ਘਰ ਮਸਤਕ ਧਾਰ ਜੀਓ ਸਭ ਸੰਜਮ ਰਹੇ ਸਿਆਣਪਾਂ ਮੇਰਾ ਪ੍ਰਭ ਸਭ ਕੁਛ ਜਾਣਦਾ ਪ੍ਰਗਟ ਪਰਤਾ ਵਰਤਾਇਓ ਸਭ ਲੋਕ ਕਰੇ ਜੈਕਾਰ ਜੀਓ ਮੇਰੇ ਗੁਣ ਅਵਗਣ ਨਾ ਵਿਚਾਰਿਆ ਪ੍ਰਭ ਆਪਣਾ ਬਿਰਦ ਸਮਾਰਿਆ ਕੰਠ ਲਾਏ ਕੇ ਰੱਖਿਓ ਨ ਲਗੇ ਨਾ ਤੱਤੀ ਵਾਓ ਜੀਓ ਮੈਂ ਮਨ ਤਣ ਪ੍ਰਭੂ ਧਿਆਇਆ ਜੀਏ ਇਛੜਾ ਫਲ ਪਾਇਆ ਸਾਹ ਪਾਤਸ਼ਾਹ ਸਿਰ ਖਸਮ ਤੂੰ ਜਪ ਨਾਨਕ ਜੀਵੇ ਨਾਉ ਜੀਓ ਤੁਦੇ ਆਪੇ ਆਪ ਉਪਾਇਆ ਦੂਜਾ ਖੇਲ ਕਰ ਦਿਖਲਾਇਆ ਸਭ ਸੱਚੋ ਸੱਚ ਵਰਦਾ ਜਿਸ ਭਾਵੇ ਤਿਸੇ ਬੁਝਾਏ ਜੀਓ ਗੁਰਪ੍ਰਸਾਦੀ ਪਾਇਆ ਤਿਥੇ ਮਾਇਆ ਮੋਹ ਚੁਕਾਇਆ ਕਿਰਪਾ ਕਰਕੇ ਆਪਣੀ ਆਪੇ ਲਏ ਸਮਾਏ ਜੀਓ ਗੋਪੀ ਨੇ ਗੋਵਾਲੀਆ ਤੁਦੇ ਆਪੇ ਗੋਏ ਉਠਾ ਲਿਆ ਹੁਕਮੀ ਭਾਂਡੇ ਸਾਜਿਆ ਤੂੰ ਆਪੇ ਭੰਨ ਸਵਾਰ ਜੀਓ ਜਿਣ ਸਤਿਗੁਰ ਸਿਉਂ ਚਿਤ ਲਾਇਆ ਤਿਨੀ ਦੂਜਾ ਭਾਵ ਚੁਕਾਇਆ ਨਿਰਮਲ ਜੋ ਤਨ ਪ੍ਰਾਣੀਆਂ ਓਏ ਚੱਲੇ ਜਨਮ ਸਵਾਰ ਜੀਓ ਤੇਰੀਆ ਸਦਾ ਸਦਾ ਚਗਿਆਈਆ ਮੈਂ ਰਾਤ ਦਹੇ ਵਡਿਆਈਆ ਅਣਮੰਗਿਆ ਦਾਨ ਦੇਵਣਾ ਕੋ ਨਾਨਕ ਸੱਚ ਸੰਭਾਲ ਜੀਓ ਸ੍ਰੀ ਰਾਗ ਮਹੱਲਾ ਪੰਜਵਾਂ ਪੈ ਪਾਏ ਮਨਾਈ ਸੋਈ ਜੀਓ ਸਤਿਗੁਰ ਪੁਰਖ ਮਿਲਾਇਆ ਤਿਸ ਜੇ ਵਡਿਹਰ ਨ ਕੋਏ ਜੀਓ ਰਹਾਓ ਗੋਸਾਈ ਮਹਿੰਡਾ ਇਠੜਾ ਅਮ ਅਬੇ ਥਾਮੋ ਮਿਠੜਾ ਭੈਣ ਭਾਈ ਸਭ ਸੱਜਣਾ ਤੁਦ ਜੇਹਾ ਨਾਹੀਂ ਕੋਏ ਜੀਓ ਤੇਰੇ ਹੁਕਮੇ ਸਾਹਮਣੇ ਆਇਆ ਮੈਂ ਸਤਗਾ ਹਲ ਜੁਆਇਆ ਨੌ ਬੀਜਣ ਲੱਗਾ ਆਸਕਾਰ ਹਰ ਬੋਹਲ ਬਖਸ ਜਮਾਏ ਜੀਓ ਹਾਂ ਗੁਰਮਲਿਕ ਪਛਾਣਦਾ ਦੁਆ ਕਾਗਲ ਚਿਤ ਨਾ ਜਾਣਦਾ ਹਰ ਇੱਕ ਤੇ ਕਾਰੇ ਲਾਇਆ ਉਨ ਜੋ ਭਾਵੇ ਤਿਵੇ ਨਵਾਹੇ ਜੀਓ ਤੁਸੀਂ ਭੋਗਿਓ ਪੁੰਚੋ ਪਾਇਓ ਗੁਰ ਦੀ ਬਾਣ ਕਵਾਏ ਪਹਿਨਾਇਓ ਹੋ ਹੂਆ ਮਾਰ ਪਿੰਡ ਦਾ ਬਨ ਆਂਦੇ ਪੰਜ ਸਰੀਕ ਜਿਓ ਹੋ ਆਇਆ ਸਾਮੇ ਤੇ ਹੰਡੀਆ ਪੰਜ ਕਿਰਸਾਨ ਮੁਜੇਰੇ ਮਹੰਡਿਆ ਕੰਨ ਕੋਈ ਕੜ ਨਹੰਗੀ ਨਾਨਕ ਬੁੱਠਾ ਘੁੱਗ ਗਰਾਉ ਜਿਓ ਹੋ ਵਾਰੀ ਕੁੰਮਾ ਜਾਪਦਾ ਇੱਕ ਸਾਹਾ ਤੁਧ ਧਿਆਈ ਦਾ ਉੱਜੜ ਥਿਉ ਵਸਾਇਓ ਹੋ ਤੁਧ ਵਿਟੋਂ ਕੁਰਬਾਨ ਜਿਓ ਹਰ ਇੱਠੇ ਨਿਤ ਧਿਆਈ ਦਾ ਮਨਚਿੰਦੀ ਸੋਫਲ ਪਾਈ ਦਾ ਸੱਭੇ ਕਾਜ ਸਵਾਰੀਅਨ ਲਾਹਿਨ ਮਨ ਕੀ ਭੁੱਖ ਜਿਓ ਮੈਂ ਛੱਡਿਆ ਸਭੋ ਤੰਦੜਾ ਗੁਸਾਈ ਸੇਵੀ ਸੱਚੜਾ ਨੌ ਨਿਦ ਨਾਮ ਨਿਧਾਨ ਹਰ ਮੈਂ ਪੱਲੇ ਬੱਧਾ ਛਿੱਕ ਜਿਓ ਮੈਂ ਸੁਖੀ ਹੂੰ ਸੁਖ ਪਾਇਆ ਗੁਰ ਅੰਤਰ ਸ਼ਬਦ ਵਸਾਇਆ ਸਤਿਗੁਰ ਪੁਰਖ ਵਿਖਾਲਿਆ ਮਸਤਕ ਧਰ ਕੇ ਹੱਥ ਜਿਓ ਮੈਂ ਬੱਧੀ ਸੱਚ ਧਰਮਸਾਲ ਹੈ ਗੁਰਸਿੱਖਾ ਲੈਂਦਾ ਭਾਲ ਕੇ ਪੈਰ ਧੋਵਾ ਪੱਖਾ ਫੇਰਦਾ ਤਿਸ ਨਿਮਨਿਵ ਲੱਗਾ ਪਾਏ ਜਿਓ ਸੁਣ ਗੱਲਾਂ ਗੁਰ ਪੈ ਆਇਆ ਨਾਮਦਾਨ ਇਸਨਾਨ ਦੜਾਇਆ ਸਭ ਮੁਕਤ ਹੋਆ ਸਹਿ ਸਾਰੜਾ ਨਾਨਕ ਸੱਚੀ ਬੇੜੀ ਚਾੜ ਜਿਓ ਸਭ ਸ੍ਰਿਸ਼ਟ ਸੇਵੇ ਦਿਨ ਰਾਤ ਜਿਓ ਦੈ ਕੰਨ ਸੁਣੋ ਅਰਦਾਸ ਜਿਓ ਠੋਕ ਵਜਾਏ ਸਭ ਡਿੱਠੀਆਂ ਤੁਸੀਂ ਆਪੇ ਲੈਣ ਛਡਾਏ ਜਿਓ ਹੁਣ ਹੁਕਮ ਹੋਆ ਮਿਹਰਬਾਨ ਦਾ ਪੈ ਕੋਈ ਨਾ ਕਿਸੇ ਰਜਾਣ ਦਾ ਸਭ ਸੁਖਾਲੀ ਬੂਠੀਆਂ ਇਹੋ ਹੋਆ ਹਲੇ ਮੀਰਾਜ ਜਿਓ ਚਿਮਚਮ ਅੰਮ੍ਰਿਤ ਵਰਸਦਾ ਬੋਲਾਇਆ ਬੋਲੀ ਖਸਮ ਦਾ ਬਹੁ ਮਾਣ ਕੀਆ ਤੁਧ ਉਪਰੇ ਤੂੰ ਆਪੇ ਪਾਹੇ ਥਾਏ ਜਿਓ ਤੇਰਿਆਂ ਭਗਤਾਂ ਭੁਕਸਾਂ ਤੇਰੀਆਂ ਹਰ ਲੋਚਾਂ ਪੂਰਨ ਮੇਰੀਆਂ ਦੇਹੋ ਦਰ ਸੁਖ ਦਾਤਿਆ ਮੈਂ ਗਲ ਵਿੱਚ ਲਹਿੋ ਮਿਲਾਏ ਜਿਓ ਤੁਧ ਜੇਵੜ ਅਵਰ ਨਾ ਪਾਲਿਆ ਤੂੰ ਦੀਪ ਲੋ ਪਾਇਆ ਲਿਆ ਤੂੰ ਥਾਨ ਥਨੰਤਰ ਰਵ ਰਿਹਾ ਨਾਨਕ ਭਗਤਾ ਸੱਚ ਆਧਾਰ ਜਿਓ ਹੋ ਗੁਸਾਈ ਦਾ ਪਹਿਲਵਾਨੜਾ ਮੈਂ ਗੁਰਮਿਲ ਉੱਚ ਦਮਾਲੜਾ ਸਭ ਹੋਈ ਛਿੰਝੇ ਇਕੱਠੀਆਂ ਦੋਏ ਬੈਠਾ ਵੇਖੇ ਆਪ ਜਿਓ ਵਾਦ ਵੱਜਣ ਟਮਕ ਪੇਰੀਆਂ ਮਲ ਲੱਥੇ ਲੈਂਦੇ ਫੇਰੀਆਂ ਨਿਹੱਥੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕੰਡ ਜਿਓ ਸਭ ਇਕੱਠੇ ਹੋਏ ਆਇਆ ਕਰਜਾਸਨ ਵਾਟ ਵਟਾਇਆ ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜਿਓ ਤੂੰ ਵਰਨਾ ਚਿਹਨਾ ਬਾਰਾ ਹਰ ਦਿਸਹਿ ਹਾਜ਼ਰ ਜਾਹਰਾ ਸੁਣ ਸੁਣ ਤੁਝੇ ਧਿਆਏ ਦੇ ਤੇਰੇ ਭਗਤ ਰਤੇ ਗੁਣਤਾਸ ਜਿਓ ਮੈਂ ਜੁਗ ਜੁਗ ਦਈਐ ਸੇਵੜੀ ਗੁਰ ਕੱਟੀ ਮੇਡੀ ਜੇਵੜੀ ਹੋ ਬਾਹੜ ਛਿੰਝਣਾ ਨੱਚੂ ਨਾਨਕ ਅਵਸਰ ਲੱਦਾ ਭਾਲ ਜਿਓ ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਪਹਿਰੇ ਕਰ ਪਹਿਲਾ ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਹੁਕਮ ਪਿਆ ਗਰਬਾਸ ਉਰਦ ਤਬ ਅੰਤਰ ਕਰੇ ਵਣਜਾਰਿਆ ਮਿੱਤਰਾ ਖਸਮ ਸੇਤੀ ਅਰਦਾਸ ਵਖਾਣੇ ਉਰਦ ਧਿਆਨ ਲਿਵ ਲਾਗਾ ਨਾਮਰ ਜਾਦ ਆਇਆ ਕਲ ਪੀਤਰ ਬਹੁੜ ਜਾਸੀ ਨਾਗਾ ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜੀੜੇ ਪਾਸ ਕਹੁ ਨਾਨਕ ਪ੍ਰਾਣੀ ਪਹਿਲੇ ਪਹਿਰੇ ਹੁਕਮ ਪਿਆ ਗਰਬਾਸ ਦੂਜੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਵਿਸਰ ਗਿਆ ਧਿਆਨ ਹੱਥੋ ਹੱਥ ਨਚਾਈਏ ਵਣਜਾਰਿਆ ਮਿੱਤਰਾ ਜਿਉਂ ਜਸਦਾ ਕਰ ਕਾਨ ਹੱਥੋਂ ਹੱਥ ਨਚਾਈਏ ਪ੍ਰਾਣੀ ਮਾਤ ਕਹੇ ਸੁਤ ਮੇਰਾ ਚੇਤ ਅਚੇਤ ਮੂੜ ਮਨ ਮੇਰੇ ਅੰਤ ਨਹੀਂ ਕਛ ਤੇਰਾ ਜਿਨ ਰਚ ਰਚਿਆ ਤਿਸੇ ਨਾ ਜਾਣੇ ਮਨ ਭੀਰ ਤਰ ਤਰ ਗਿਆਨ ਕਹੁ ਨਾਨਕ ਪ੍ਰਾਣੀ ਦੂਜੇ ਪਹਿਰੇ ਵਿਸਰ ਗਿਆ ਧਿਆਨ ਤੀਜੇ ਪਹਿਰੇ ਰਹਿਣੇ ਕੇ ਵਣਜਾਰਿਆ ਮਿੱਤਰਾ ਧਨ ਜੋ ਬਣ ਸਿਉਂ ਚਿੱਤ ਹਰ ਕਾ ਨਾਮ ਨਾ ਚੇਤੇ ਵਣਜਾਰਿਆ ਮਿੱਤਰਾ ਬੱਧਾ ਛੁੱਟੇ ਜਿੱਤ ਹਰ ਕਾ ਨਾਮ ਨਾ ਚੇਤੇ ਪ੍ਰਾਣੀ ਵਿਕਲ ਪਾਇਆ ਸੰਗ ਮਾਇਆ ਧਨ ਸਿਉਂ ਰੱਤਾ ਜੋ ਬਣ ਮੱਤਾ ਅਹਿਲਾ ਜਨਮ ਗਵਾਇਆ ਧਰਮ ਸੇਤੀ ਵਾਪਾਰ ਨਾ ਕੀਤੋ ਕਰਮ ਨਾ ਕੀਤੋ ਮਿੱਤ ਕਹੁ ਨਾਨਕ ਤੀਜੇ ਪਹਿਰੇ ਪ੍ਰਾਣੀ ਧਨ ਜੋ ਬਣ ਸਿਉਂ ਚਿੱਤ ਚੌਥੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਲਾਵੀ ਆਇਆ ਖੇਤ ਜਾਂ ਜਮ ਪਕੜ ਚਲਾਇਆ ਵਣਜਾਰਿਆ ਮਿੱਤਰਾ ਕਿਸੇ ਨਾ ਮਿਲਿਆ ਭੇਤ ਭੇਤ ਚੇਤ ਹਰ ਕਿਸੇ ਨਾ ਮਿਲਿਓ ਜਾਂ ਜਮ ਪਕੜ ਚਲਾਇਆ ਝੂਠਾ ਰੁਦਨ ਹੋਆ ਦੁਆਲੇ ਖਿਨ ਮੈਂ ਭਇਆ ਪਰਾਇਆ ਸਾਈ ਵਸਤ ਪ੍ਰਾਪਤ ਹੋਈ ਜਿਸਿਓ ਲਾਇਆ ਹੇਤ ਕਉ ਨਾਨਕ ਪ੍ਰਾਣੀ ਚੌਥੇ ਪਹਿਰੇ ਲਾਵੀ ਲੁਣਿਆ ਖੇਤ ਸ੍ਰੀ ਰਾਗ ਮਹੱਲਾ ਪਹਿਲਾ ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਬਾਲਕ ਬੁੱਧ ਅਚੇਤ ਖੀਰ ਪੀਏ ਖੈਲਾਈਏ ਵਣਜਾਰਿਆ ਮਿੱਤਰਾ ਮਾਤ ਪਿਤਾ ਸੁਤ ਨੇਹੋ ਕਨੇਰਾ ਮਾਇਆ ਮੋਹ ਸਵਾਈ ਸੰਜੋਗੀ ਆਇਆ ਕਿਰਤ ਕਮਾਇਆ ਕਰਨੀ ਕਾਰ ਕਰਾਈ ਰਾਮ ਨਾਮ ਬਿਨ ਮੁਕਤ ਨਾ ਹੋਈ ਬੂਢੀ ਦੂਜੇ ਹੇਤ ਕਹੁ ਨਾਨਕ ਪ੍ਰਾਣੀ ਪਹਿਲੇ ਪਹਿਰੇ ਛੁੱਟ ਹੈਗਾ ਹਰ ਚੇਤ ਦੂਜੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਭਾਰ ਜੋਗਣ ਮੈਂ ਮਤ ਅਹਿਨਸ ਕਾਮ ਵਿਆਪਿਆ ਵਣਜਾਰਿਆ ਮਿੱਤਰਾ ਅੰਦਲੇ ਨਾਮ ਨਾ ਚਿੱਤ ਰਾਮ ਨਾਮ ਘਟੇ ਅੰਤਰ ਨਾਹੀਂ, ਹੋਰ ਜਾਣੇ ਰਸ ਕਸ ਮੀਠੇ, ਗਿਆਨ ਧਿਆਨ ਗੁਣ ਸੰਜਮ ਨਾਹੀਂ, ਜਨਮ ਮਰ ਹੋ ਗਏ ਝੂਠੇ, ਤੀਰਥ ਵਰਤ ਸੰਜਮ ਨਾਹੀਂ, ਕਰਮ ਧਰਮ ਨਹੀਂ ਪੂਜਾ, ਨਾਨਕ ਭਾਈ ਭਗਤ ਨਿਸਤਾਰਾ, ਦੁਬਦਾ ਵਿਆਪੇ ਦੂਜਾ, ਤੀਜੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਸਰਹੰਸਿਓ ਲੱਥੜੇ ਆਏ, ਜੋਬਣ ਘਟੇ ਜਰੂਆ ਜਣੇ, ਵਣਜਾਰਿਆ ਮਿੱਤਰਾ ਆਪ ਘਟੇ ਦਿਨ ਜਾਏ, ਅੰਤਕਾਲ ਪਛਤਾਸੀ ਅੰਦਲੇ ਜਾਂ ਜਮ ਪਕੜ ਚਲਾਇਆ, ਸਭ ਕੁਛ ਆਪਣਾ ਕਰ ਕਰ ਰੱਖਿਆ, ਖੈਨ ਮੈਂ ਪਿਆ ਪਰਾਇਆ, ਬੁੱਧ ਵਿਸਰਜੀ ਗਈ ਸਿਆਣ ਬਕਾਰੇ ਅਵਗਣ ਪਛਤਾਏ, ਕਹੁ ਨਾਨਕ ਪ੍ਰਾਣੀ ਤੀਜੇ ਪਹਿਰੇ ਪ੍ਰਭ ਚੇ ਤੋਲੇ ਬੁਲਾਏ, ਚੌਥੇ ਪਹਿਰੇ ਰਹਿਣ ਕੇ ਵਣ ਜਾ ਰਿਹਾ ਮਿੱਤਰਾ, ਬਿਰਧ ਭਇਆ ਤਨ ਖੀਣ, ਅੱਖੀ ਆਂਦਨਾ ਦੀ ਸੀ ਵਣ ਜਾ ਰਿਹਾ ਮਿੱਤਰਾ, ਕੰਨੀ ਸੁਣੇ ਨਾ ਵਹਿਣ, ਅੱਖੀ ਅੰਦ ਜੀਵ ਰਸ ਨਾਹੀਂ, ਰਹੇ ਪਰਾਕੋ ਤਾਣਾ, ਗੁਣ ਅੰਤਰ ਨਾਹੀਂ ਕਿਉਂ ਸੁਖ ਪਾਵੇ, ਮਨ ਮੁਖਿਆ ਮਨ ਜਾਣਾ, ਖੜ ਪੱਕੀ ਕੁੜ ਭੱਜੇ ਬਿਨਸੇ, ਆਏ ਚਲੇ ਕਿਆ ਮਾਣ, ਕਹੁ ਨਾਨਕ ਪ੍ਰਾਣੀ ਚੌਥੇ ਪਹਿਰੇ ਗੁਰਮੁਖ ਸ਼ਬਦ ਪਛਾਣ, ਓੜਕ ਆਇਆ ਤਿਨ ਸਾਇਆ ਵਣ ਜਾ ਰਿਹਾ ਮਿੱਤਰਾ, ਜਰ ਜਰਵਾਣਾ ਕੰਨ, ਇੱਕ ਰੱਤੀ ਗੁਣ ਨਾ ਸਮਾਣਿਆ, ਵਣ ਜਾ ਰਿਹਾ ਮਿੱਤਰਾ ਆਵਗਨ ਖੜ ਸੜ ਬੰਨ, ਗੁਣ ਸੰਜਮ ਜਾਵੇ ਚੋਟ ਨਾ ਖਾਵੇ, ਨਾ ਤਿਸ ਜੰਮਣ ਮਰਨਾ, ਕਾਲ ਜਲ ਜਮ ਜੋ ਹੋਈ ਨਾ ਸਾਕੇ, ਭਾਈ ਭਗਤ ਪੈ ਤਰਨਾ, ਪਤ ਸੇਤੀ ਜਾਵੇ ਸਹਿਜ ਸਮਾਵੇ, ਸਗਲੇ ਦੁੱਖ ਮਿਟਾਵੇ, ਕਹੁ ਨਾਨਕ ਪ੍ਰਾਣੀ ਗੁਰਮੁਖ ਛੂਟੈ, ਸਾਚੇ ਤੇ ਪਤ ਪਾਵੇ, ਸ੍ਰੀ ਰਾਗ ਮਹੱਲਾ ਚੌਥਾ, ਪਹਿਲੇ ਪਹਿਰੇ ਰਹਿਣ ਕੇ ਵਣ ਜਾ ਰਿਹਾ ਮਿੱਤਰਾ, ਹਰ ਪਾਇਆ ਉਦਰ ਮੰਝਾਰ, ਹਰ ਧਿਆਵੇ ਹਰੇ ਉਚਰੇ ਵਣ ਜਾ ਰਿਹਾ ਮਿੱਤਰਾ, ਹਰ ਹਰ ਨਾਮ ਸਮਾਰ, ਹਰ ਹਰ ਨਾਮ ਜਪੇ ਆਰਾਧੇ ਵਿੱਚ ਅਗਨੀ, ਹਰ ਜਪ ਜੀਵਿਆ ਬਾਹਰ ਜਨਮ ਪਿਆ ਮੁਖ ਲਾਗਾ, ਸਰਸੇ ਪਿਤਾ ਮਾਤ ਥੀਵਿਆ, ਜਿਸ ਕੀ ਵਸਤ ਤਿਸ ਚੇਤੋ ਹੋ ਪ੍ਰਾਣੀ, ਕਰ ਹਿਰਦੇ ਗੁਰਮੁਖ ਵਿਚਾਰ, ਕਹੁ ਨਾਨਕ ਪ੍ਰਾਣੀ ਪਹਿਲੇ ਪਹਿਰੇ ਹਰ ਜਪੀਏ ਕਿਰਪਾ ਧਾਰ, ਦੂਜੇ ਪਹਿਰੇ ਰਹਿਣ ਕੇ ਵਣ ਜਾ ਰਿਹਾ ਮਿੱਤਰਾ, ਮਨ ਲਾਗਾ ਦੂਜੇ ਭਾਏ ਮੇਰਾ ਮੇਰਾ, ਕਰ ਪਾਲੀਏ ਵਣ ਜਾ ਰਿਹਾ ਮਿੱਤਰਾ, ਲੈ ਮਾਤ ਪਿਤਾ ਗਲ ਲਾਏ, ਲਾਵੇ ਮਾਤ ਪਿਤਾ ਸਦਾ ਗਲ ਸੇਤੀ, ਮਨ ਜਾਣੇ ਖੱਟ ਖਵਾਏ, ਜੋ ਦੇਵੇ ਤਿਸੇ ਨਾ ਜਾਣੇ, ਮੂੜਾ ਦਿੱਤੇ ਨੂੰ ਲਪਟਾਏ, ਕੋਈ ਗੁਰਮੁਖ ਹੋਵੇ ਸੋ ਕਰੇ ਵਿਚਾਰ, ਹਰ ਧਿਆਵੇ ਮਨ ਲਿਵਲਾਏ, ਕਹੁ ਨਾਨਕ ਦੂਜੇ ਪਹਿਰੇ ਪ੍ਰਾਣੀ ਤਿਸ ਕਾਲ ਨ ਖਬੂ ਖਾਏ, ਤੀਜੇ ਪਹਿਰੇ ਰਹਿਣ ਕੇ ਵਣ ਜਾ ਰਿਹਾ ਮਿੱਤਰਾ, ਮਨ ਲੰਗਾ ਆਲ ਜੰਜਾਲ, ਧਨ ਚਿਤਵੇ ਤਨ ਸੰਚਵੇ ਵਣ ਜਾ ਰਿਹਾ ਮਿੱਤਰਾ, ਹਰ ਹਰ ਨਾਮਾ ਹਰ ਨਾ ਸਮਾਲ, ਹਰਨਾਮਾ ਹਰ ਹਰ ਕਦੇ ਨਾ ਸੰਭਾਲੇ, ਜੇ ਹੋਵੇ ਅੰਤ ਸਖਾਈ, ਇਹੋ ਤਨ ਸੰਪੇ ਮਾਇਆ ਝੂਠੀ, ਅੰਤ ਛੋੜ ਚੱਲਿਆ ਪਛਤਾਈ, ਜਿਸਨੂੰ ਕਿਰਪਾ ਕਰੇ ਗੁਰਮੇਲੇ ਸੋ ਹਰ ਹਰ ਨਾਮ ਸੰਭਾਲ, ਕਹੁ ਨਾਨਕ ਤੀਜੇ ਪਹਿਰੇ ਪ੍ਰਾਣੀ ਸੇ ਜਾਏ ਮਿਲੇ ਹਰ ਨਾਲ, ਚੌਥੇ ਪਹਿਰੇ ਰਹਿਣ ਕੇ ਵਣ ਜਾ ਰਿਹਾ ਮਿੱਤਰਾ, ਹਰ ਚੱਲਣ ਵੇਲਾ ਆਦਿ ਕਰ ਸੇਵੋ ਪੂਰਾ, ਸਤਿਗੁਰੂ ਵਣ ਜਾ ਰਿਹਾ ਮਿੱਤਰਾ, ਸਭ ਚੱਲੀ ਰਹਿਣ ਵਿਹਾਦੀ, ਹਰ ਸੇਵੋ ਖਿਣ ਖਿਣ ਟਲ ਮੂਲ ਨਾ ਕਰਿਓ, ਜਿਤ ਅਸਤਰ ਯੁਗ ਯੁਗ ਹੋਵੋ, ਹਰ ਸੇਤੀ ਸਦ ਮਾਣ ਹੋ ਰਲੀਆਂ, ਜਨਮ ਮਰਨ ਦੁੱਖ ਖੋਵੋ, ਗੁਰ ਸਤਿਗੁਰ ਸਵਾਮੀ ਭੇਦ ਨਾ ਜਾਣ ਹੋ, ਜਿਤ ਮਿਲ ਹਰ ਭਗਤ ਸੁਖਾਂਦੀ, ਕਹੁ ਨਾਨਕ ਪ੍ਰਾਣੀ ਚੌਥੇ ਪਹਿਰੇ ਸਫਲਿਓ ਰਹਿਣ ਭਗਤਾਂ ਦੀ, ਸ੍ਰੀ ਰਾਗ ਮਹੱਲਾ ਪੰਜਵਾਂ, ਪਹਿਲੇ ਪਹਿਰੇ ਰਹਿਣ ਕੇ ਵਣ ਜਾ ਰਿਹਾ ਮਿੱਤਰਾ, ਤਰਪਾਇਦਾ ਉਦਰੇ ਮਾਹੇ, ਦਸੀ ਮਾਸੀ ਮਾਨਸਕੀਆ ਵਣ ਜਾ ਰਿਹਾ ਮਿੱਤਰਾ, ਕਰ ਮੋਹਲਤ ਕਰਮ ਕਮਾਹੇ, ਮੋਹਲਤ ਕਰ ਦੀਨੀ ਕਰਮ ਕਮਾਣੇ, ਜੈਸਾ ਲਿਖ ਤੁਰ ਪਾਇਆ, ਮਾਤ ਪਿਤਾ ਭਾਈ ਸੁਤਬੰਤਾ, ਤਿਨ ਭੀਤਰ ਪ੍ਰਭੂ ਸੰਜੋਇਆ, ਕਰਮ ਸੁਕਰਮ ਕਰਾਏ ਆਪੇ, ਸਜੰਤੇ ਬਸ ਕਿਸ਼ਨਾ ਹੈ, ਕਹੁ ਨਾਨਕ ਪ੍ਰਾਣੀ ਪਹਿਲੇ ਪਹਿਰੇ ਤਰਪਾਇਤਾ ਉਦਰੇ ਮਾਹੇ, ਦੂਜੇ ਪਹਿਰੇ ਰਹਿਣ ਕੇ ਵਣ ਜਾ ਰਿਹਾ ਮਿੱਤਰਾ, ਪਰ ਜਵਾਨੀ ਲਹਿਰੀ ਦੇ ਬੁਰਾ ਭਲਾ ਨਾ ਪਛਾਣੇ, ਵਣ ਜਾ ਰਿਹਾ ਮਿੱਤਰਾ ਮਨਮੱਤਾ ਅਹਮੇ, ਬੁਰਾ ਭਲਾ ਨਾ ਪਛਾਣੇ ਪ੍ਰਾਣੀ, ਆਗੇ ਪੰਥ ਕਰਾਰਾ, ਪੂਰਾ ਸਤਿਗੁਰ ਕਹੂ ਨਾ ਸੇਵਿਆ, ਸਿਰ ਠਾਡੇ ਜਮ ਜੰਦਾਰਾ, ਧਰਮ ਰਾਏ ਜਗ ਪਕਰਸ ਬਵਰੇ, ਤਬ ਕਿਆ ਜਵਾਬ ਕਰੇ, ਕਹੁ ਨਾਨਕ ਦੂਜੇ ਪਹਿਰੇ ਪ੍ਰਾਣੀ ਪਰ ਜੋਬਣ ਲਹਿਰੀ ਦੇ, ਤੀਜੇ ਪਹਿਰੇ ਰਹਿਣ ਕੇ ਵਣ ਜਾ ਰਿਹਾ ਮਿੱਤਰਾ, ਬਿਖ ਸਾਂਚੇ ਅੰਦ ਅਗਿਆਨ, ਪੁੱਤਰ ਕਲੱਤਰ ਮੋਏ ਲਪਟਿਆ, ਵਣ ਜਾ ਰਿਹਾ ਮੰਤਰਾ ਅੰਤਰ ਲਹਿਰ ਲੁਬਾਣ, ਅੰਤਰ ਲਹਿ ਲੁਬਾਣ ਪ੍ਰਾਣੀ, ਸੋ ਪ੍ਰਭ ਚੇਤਨਾ ਆਵੇ, ਸਾਧ ਸੰਗਤ ਸਿਓ ਸੰਗ ਨਾ ਕੀਆ, ਬਹੁ ਜੋਨੀ ਦੁੱਖ ਪਾਵੇ, ਸਿਰਜਣਹਾਰ ਵਿਸਾਰਿਆ ਸੁਆਮੀ, ਇੱਕ ਨਿਮਖ ਨਾ ਲੱਗੋ ਧਿਆਨ, ਕਹੁ ਨਾਨਕ ਪ੍ਰਾਣੀ ਤੀਜੇ ਪਹਿਰੇ ਬਿਖ ਸਾਂਚੇ ਅੰਦ ਅਗਿਆਨ, ਚੌਥੇ ਪਹਿਰੇ ਰਹਿਣ ਕੇ ਵਣ ਜਾ ਰਿਹਾ ਮਿੱਤਰਾ, ਦਿਨ ਨੇੜੇ ਆਇਆ ਸੋਏ, ਗੁਰਮੁਖ ਨਾਲ ਸਮਾਲ ਤੂੰ ਵਣ ਜਾ ਰਿਹਾ ਮਿੱਤਰਾ, ਤੇਰਾ ਦਰਗੀ ਅਬੈਲੀ ਹੋਏ, ਗੁਰਮੁਖ ਨਾਲ ਸਮਾਲ ਪ੍ਰਾਣੀ ਅੰਤੇ ਹੋਏ ਸਿਖਾਈ, ਇਹ ਮੋਹ ਮਾਇਆ ਤੇਰੇ ਸੰਗ ਨਾ ਝਾਲੇ, ਝੂਠੀ ਪ੍ਰੀਤ ਲਗਾਈ, ਸਗਲੀ ਰਹਿਣ ਗੁਦਰੀ ਅੰਧਿਆਰੀ ਸੇਵ ਸਤਿਗੁਰ ਚਾਨਣ ਹੋਏ ਕਹੁ ਨਾਨਕ ਪ੍ਰਾਣੀ ਚੌਥੇ ਪਹਿਰੇ ਦਿਨ ਨੇੜੇ ਆਇਆ ਸੋਏ ਲਿਖਿਆ ਆ ਗੋਬਿੰਦ ਕਾ ਬਣਜਾਰਿਆ ਮਿੱਤਰਾ ਉਠ ਚੱਲੇ ਕਮਾਣਾ ਸਾਥ ਇੱਕ ਰੱਤੀ ਬਿਲਮਨਾ ਦੇਵਨੀ ਬਣਜਾਰਿਆ ਮਿੱਤਰਾ ਉਨੀ ਤਕੜੇ ਪਾਏ ਹਾਥ ਲਿਖਿਆ ਆਇਆ ਪਕੜ ਚਲਾਇਆ ਮਨਮੁਖ ਸਦਾ ਦੁਹੇਲੇ ਜਿਨੀ ਪੂਰਾ ਸਤਿਗੁਰ ਸੇਵਿਆ ਸੇ ਦਰਗਹਿ ਸਦਾ ਸੁਹੇਲੇ ਕਰਮ ਧਰਤੀ ਸਰੀਰ ਜੁਗ ਅੰਤਰ ਜੋ ਬੋਵੇ ਸੋ ਖਾਤ ਕਹੁ ਨਾਨਕ ਭਗਤ ਸੋਹੇ ਦਰਬਾਰੇ ਮਨਮੁਖ ਸਦਾ ਪਵਾਤ ਸ੍ਰੀ ਰਾਗ ਮਹੱਲਾ ਚੌਥਾ ਕਰ ਦੂਜਾ ਸ਼ੰਤ ਏਕ ਓਂਕਾਰ ਸਤਿਗੁਰ ਪ੍ਰਸਾਦ ਮੁੰਦ ਇਆਣੀ ਪੇੜੀਏ ਕਿਉਂ ਕਰ ਹਰ ਦਰਸ਼ਨ ਪਿਖੇ ਹਰ ਹਰੇ ਆਪਣੀ ਕਿਰਪਾ ਕਰੇ ਗੁਰਮੁਖ ਸਾਹੁਰੜੇ ਕੰਮ ਸਿੱਖੈ ਸਾਹੁਰੜੇ ਕੰਮ ਸਿੱਖੇ ਗੁਰਮੁਖ ਹਰ ਹਰ ਸਦਾ ਧਿਆਏ ਸਹੀਆ ਵਿੱਚ ਫਿਰੇ ਸੁਹੇਲੀ ਹਰ ਦਰਗਹਿ ਬਾਹਰ ਲੁਡਾਏ ਲੇਖਾ ਧਰਮ ਰਾਏ ਕੀ ਬਾਕੀ ਜਬ ਹਰ ਹਰ ਨਾਮ ਕਿਰਖੇ ਮੁੰਦ ਇਆਣੀ ਪੇੜੀਏ ਗੁਰਮੁਖ ਹਰ ਦਰਸ਼ਨ ਦਿਖੈ ਵਿਆਹ ਹੋਆ ਮੇਰੇ ਬਾਬੂਲਾ ਗੁਰਮੁਖੇ ਹਰ ਪਾਇਆ ਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਪ੍ਰਚੰਡ ਬੁਲਾਇਆ ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ ਹਰ ਰਤਨ ਪਦਾਰਥ ਲਾਦਾ ਹੋਮੇ ਰੋਗ ਗਿਆ ਦੁੱਖ ਲਾਤਾ ਆਪੇ ਆਪੇ ਗੁਰਮੁਖ ਖਾਦਾ ਅਕਾਲ ਮੂਰਤ ਵਰ ਪਾਇਆ ਬਨਾਸੀ ਨਾ ਕਦੇ ਮਰੇ ਨਾ ਜਾਇਆ ਵਿਆਹ ਹੋਆ ਮੇਰੇ ਬਾਬੂਲਾ ਗੁਰਮੁਖੇ ਹਰ ਪਾਇਆ ਹਰ ਸਤ ਸੱਤੇ ਮੇਰੇ ਬਾਬੂਲਾ ਹਰ ਜਨ ਮਿਲ ਜੰਝ ਸੁਹੰਦੀ ਪੇਵਕੜੇ ਹਰ ਜਪ ਸਹੇਲੀ ਵਿੱਚ ਸਹੁਰੜੇ ਖਰੀ ਸੁਹੰਦੀ ਸਹੁਰੜੇ ਵਿੱਚ ਖਰੀ ਸੁਹੰਦੀ ਜਨ ਪੇਵਕੜੇ ਨਾਮ ਸੰਭਾਲਿਆ ਸਭ ਸਫਲਿਓ ਜਨਮ ਤਿੰਨਾਂ ਦਾ ਗੁਰਮੁਖ ਜਿਨ ਮਨ ਜਿਨ ਪਾਸਾ ਢਾਲਿਆ ਹਰ ਸੰਤ ਜਨਾ ਮਿਲ ਕਾਰਜ ਸੋਹਿਆ ਵਰ ਪਾਇਆ ਪਰਖ ਆਨੰਦੀ ਹਰ ਸਤ ਸਤ ਮੇਰੇ ਬਾਬੂਲਾ ਹਰ ਜਨ ਮਿਲ ਜੰਝ ਸੁਹੰਦੀ ਹਰ ਪ੍ਰਾ ਮੇਰੇ ਬਾਬਲਾ ਹਰ ਦੇਵੋ ਦਾਨ ਮੈਂ ਦਾਜੋ ਹਰ ਕੱਪੜੋ ਹਰ ਸੋਭਾ ਦੇਵੇ ਜਿਤ ਸਵਰੇ ਮੇਰਾ ਕਾਜੋ ਹਰ ਹਰ ਭਗਤੀ ਕਾਜ ਸੁਹੇਲਾ ਗੁਰ ਸਤਿਗੁਰ ਦਾਨ ਦਿਵਾਇਆ ਖੰਡਵਰ ਪੰਡ ਹਰ ਸੋਭਾ ਹੋਈ ਇਹੋ ਦਾਨ ਨਾ ਰਲੇ ਰਲਾਇਆ ਹੋਰ ਮਨਮੁਖ ਦਾ ਜੇ ਰੱਖ ਦਿਖਾ ਲੈ ਸੇ ਕੂੜ ਅਹੰਕਾਰ ਕਾਜ ਪਾਜੋ ਹਰ ਪ੍ਰਾ ਮੇਰੇ ਬਾਬਲਾ ਹਰ ਦੇਵੋ ਦਾਨ ਮੈਂ ਦਾਜੋ ਹਰ ਰਾਮ ਰਾ ਮੇਰੇ ਬਾਬੋਲਾ ਪਿਰ ਮਿਲ ਧਨ ਵੇਲ ਵਧੰਦੀ ਹਰ ਯੁਗ ਹੈ ਜੁਗੋ ਜੁਗ ਜੁਗ ਹੈ ਜੁਗੋ ਸਤ ਪੀੜੀ ਗੁਰੂ ਚਲੰਦੀ ਜੁਗ ਜੁਗ ਪੀੜੀ ਚੱਲੇ ਸਤਿਗੁਰ ਕੀ ਜਿਨੀ ਗੁਰਮੁਖ ਨਾਮ ਧਿਆਇਆ ਹਰ ਪੁਰਖ ਨਾ ਕਭੀ ਬਿਨਸੇ ਜਾਵੇ ਨਿਤ ਦੇਵੇ ਚੜੇ ਸਵਾਇਆ ਨਾਨਕ ਸੰਤ ਸੰਤ ਹਰ ਏਕੋ ਜਪ ਹਰ ਹਰ ਨਾਮ ਸੁਹੰਦੀ ਹਰ ਰਾਮ ਰਾ ਮੇਰੇ ਬਾਬੂਲਾ ਪਿਰ ਮਿਲ ਧਨ ਵੇਲ ਵਧੰਦੀ ਸ੍ਰੀ ਰਾਗ ਮਹੱਲਾ ਪੰਜਵਾਂ ਸ਼ੰਤ ਇੱਕ ਓਂਕਾਰ ਸਤਿਗੁਰ ਪ੍ਰਸਾਦ ਮਨ ਪਿਆਰਿਆ ਜੀ ਉਹ ਮਿੱਤਰਾ ਗੋਬਿੰਦ ਨਾਮ ਸੰਭਾਲੇ ਮਨ ਪਿਆਰਿਆ ਜੀ ਮਿੱਤਰਾ ਹਰ ਨਿਭੈ ਤੇਰੇ ਨਾਲੇ ਸੰਗ ਸਹਾਈ ਹਰ ਨਾਮ ਧਿਆਈ ਬਿਰਥਾ ਕੋਈ ਨਾ ਜਾਏ ਮਨ ਚਿੰਦੇ ਸਹੀ ਫਲ ਪਾਵਹਿ ਚਰਨ ਕਮਲ ਚਿਤਲਾਏ ਜਲ ਥਲ ਪੂਰ ਰਿਹਾ ਬਨਵਾਰੀ ਘੜ ਘੜ ਨਦਰ ਨਿਹਾਲੇ ਨਾਨਕ ਸਿੱਖ ਦੇ ਮਨ ਪ੍ਰੀਤਮ ਸਾਧ ਸੰਗ ਭਰਮ ਜਾਲੇ ਮਨ ਪਿਆਰਿਆ ਜੀ ਮਿੱਤਰਾ ਹਰ ਬਿਨ ਝੂਠ ਪਸਾਰੇ ਮਨ ਪਿਆਰਿਆ ਜੀ ਉਹ ਮਿੱਤਰਾ ਬਿਕਸਾਗਰ ਸੰਸਾਰੇ ਚਰਨ ਕਮਲ ਕਰ ਬੋਹਿਤ ਕਰਤੇ ਸਹਿਸਾ ਦੁੱਖ ਨਾ ਵਿਆਪੇ ਗੁਰਪੂਰਾ ਪੇਟੇ ਵੜ ਭਾਗੀ ਆਠ ਪੈਰ ਪ੍ਰਭ ਜਾਪੇ ਆਦਿ ਯੁਗਾਂ ਦੀ ਸੇਵਕ ਸੁਆਮੀ ਭਗਤਾਂ ਨਾਮ ਅਧਾਰੇ ਨਾਨਕ ਸਿੱਖ ਦੇ ਮਨ ਪ੍ਰੀਤਮ ਬਿਨ ਹਰ ਝੂਠ ਪਸਾਰੇ ਮਨ ਪਿਆਰਿਆ ਜੀਓ ਮਿੱਤਰਾ ਹਰ ਲੱਦੇ ਖੇਬ ਸਵੱਲੀ ਮਨ ਪਿਆਰਿਆ ਜੀਓ ਮਿੱਤਰਾ ਹਰ ਦਰ ਨਹਿਚਲ ਮੱਲੀ ਹਰ ਦਰ ਸੇਵੇ ਅਲਖ ਪੇਵੇ ਨਹਿਚਲ ਆਸਣ ਪਾਇਆ ਤੈ ਜਨਮ ਮਰਨ ਆਵਣ ਜਾਣਾ ਸੰਸਾ ਦੁੱਖ ਮਿਟਾਇਆ ਚਿੱਤਰਗੁਪਤ ਕਾ ਕਾਗਦ ਫਾਰਿਆ ਜਮਦੂਤਾਂ ਕਛੂ ਨਾ ਚੱਲੀ ਨਾਨਕ ਸਿੱਖ ਦੇ ਮਨ ਪ੍ਰੀਤਮ ਹਰ ਲੱਦੇ ਖੇਬ ਸਵੱਲੀ ਮਨ ਪਿਆਰਿਆ ਜੀਓ ਮਿੱਤਰਾ ਕਰ ਸੰਤਾਂ ਸੰਗ ਨਿਵਾਸੋ ਮਨ ਪਿਆਰਿਆ ਜੀਓ ਮਿੱਤਰਾ ਹਰ ਨਾਮ ਜਪ ਪ੍ਰਗਾਸੋ ਸਿਮਰ ਸੁਆਮੀ ਸੁਖੈ ਗਾਮੀ ਐਸ ਸਗਲੀ ਪੁੰਨੀਆਂ ਪਰਬੇ ਕਮਾਏ ਸ੍ਰੀ ਰੰਗ ਪਾਏ ਹਰ ਮਿਲੇ ਚਿਰੀ ਵਿਛੁਨਿਆ ਅੰਤਰ ਬਾਰ ਸਰਬਤ ਰਵਿਆ ਮਨ ਉਪਜਿਆ ਵਸਿਆ ਸੋ ਨਾਨਕ ਸਿੱਖ ਦੇ ਮਨ ਪ੍ਰੀਤਮ ਕਰ ਸੰਤਾਂ ਸੰਗ ਨਿਵਾਸੋ ਮਨ ਪਿਆਰਿਆ ਜੀਓ ਮਿੱਤਰਾ ਹਰ ਪ੍ਰੇਮ ਭਗਤ ਮਲ ਲੀਨਾ ਮਨ ਪਿਆਰਿਆ ਜੀਓ ਮਿੱਤਰਾ ਹਰ ਜਲ ਮਿਲ ਜੀਵੇ ਮੀਨਾ ਹਰ ਪੀ ਅਗਾਨੇ ਅੰਮ੍ਰਿਤ ਬਾਣੇ ਸਰਬ ਸੁਖਾ ਮਨ ਬੁੱਠੇ ਸ੍ਰੀ ਧਰ ਪਾਏ ਮੰਗਲ ਗਾਏ ਅਸ਼ਪੁਨੀ ਸਤਿਗੁਰ ਤੁਠੇ ਲੜ ਲੀਨੇ ਲਾਏ ਨੌ ਨਿਦ ਪਾਏ ਨਾਉ ਸਰਬਸ ਠਾਕੁਰ ਦੀਨਾ ਨਾਨਕ ਸਿੱਖ ਸੰਤ ਸਮਝਾਈ ਹਰ ਪ੍ਰੇਮ ਭਗਤ ਮਲ ਲੀਨਾ ਸ੍ਰੀ ਰਾਕੇ ਸ਼ੰਤ ਮਹੱਲਾ ਪੰਜਵਾਂ ਏਕ ਓਂਕਾਰ ਸਤਿਗੁਰ ਪ੍ਰਸਾਦ ਡੱਖਣਾ ਹੱਠ ਮਜਾਊ ਮਾਂ ਪਿਰੀ ਪੱਸੇ ਕਿਉ ਦੀਦਾਰ ਸੰਤ ਸਰਨਾਈ ਲੱਭਣੇ ਨਾਨਕ ਪ੍ਰਾਣ ਆਧਾਰ ਸ਼ੰਤ ਚੰਨ ਕਮਲ ਸਿਉਂ ਪ੍ਰੀਤ ਰੀਤ ਸੰਤਨ ਮਨ ਆਵੈ ਜੀਓ ਦੁਤੀਆ ਭਉ ਵਿਪ੍ਰੀਤ ਅਨੀਤ ਦਾਸਾਂ ਨੇ ਭਾਵੈ ਜੀਓ ਦਾਸਾਂ ਨੇ ਭਾਵੈ ਬਿੰਦਰ ਸਾਵੇ ਇੱਕ ਖਹਿਣ ਧੀਰਜ ਕਿਉਂ ਕਰੇ ਨਾਮ ਵੀ ਹੋਣਾ ਤਣ ਮਨ ਹੀਣਾ ਜਲ ਮਿਨ ਮਛਲੀ ਜਿਉਂ ਮਰੇ ਮਿਲ ਮੇਰੇ ਪਿਆਰੇ ਪ੍ਰਾਣ ਅਧਾਰੇ ਗੁਣ ਸਾਧ ਸੰਗ ਮਿਲ ਗਾਵੇ ਨਾਨਕ ਕੇ ਸੁਆਮੀ ਤਾਰ ਅਨੁਗ੍ਰਹੋ ਮਨ ਤਨ ਅੰਕ ਸਮਾਵੇ ਡੱਖਣਾ ਸੁਹੰਦੜੋ ਹਵ ਠਾਈ ਕੋਈ ਨਾ ਦਿਸੇ ਡੂਜੜੋ ਖੁਲੜੇ ਕਾ ਪਾਠ ਨਾਨਕ ਸਤਿਗੁਰ ਭੇਟ ਤੇ ਸ਼ੰਤ ਤੇਰੇ ਬਚਨ ਅਨੂਪ ਅਪਾਰ ਸੰਤਨ ਆਧਾਰ ਬਾਣੀ ਵਿਚਾਰੀਏ ਜਿਓ ਸਿਮਰਤ ਸਾਸਿਕ ਰਾਸ ਪੂਰਨ ਵਿਸ਼ਵਾਸ ਕਿਉਂ ਮਨੋ ਵਿਸਾਰੀਏ ਜਿਓ ਕਿਉਂ ਮਨਹੋ ਬੇਸਾਰੀਏ ਨਿਮਖ ਨਹੀਂ ਟਾਰੀਏ ਗੁਣਵੰਤ ਪ੍ਰਾਣ ਹਮਾਰੇ ਮਨ ਬਾਂਸ਼ ਫਲ ਦੇ ਤੈ ਸੁਆਮੀ ਜੀ ਕੀ ਬਿਰਥਾ ਸਾਰੇ ਅਨਾਥ ਕੇ ਨਾਥੇ ਸ਼ਰਭ ਕੇ ਸਾਥੇ ਜਪ ਜੂਏ ਜਨਮ ਨਾ ਹਾਰੀਏ ਨਾਨਕ ਕੀ ਬੇਨੰਤੀ ਪ੍ਰਭ ਪਹਿ ਕਿਰਪਾ ਕਰ ਭਵ ਜਲ ਤਾਰੀਏ ਡੱਖਣਾ ਤੂੜੀ ਮੱਜਣ ਸਾਧ ਕੇ ਸਾਈ ਥੀਏ ਕਿਰਪਾਲ ਲੱਦੇ ਹੱਬੇ ਥੋਕੜੇ ਨਾਨਕ ਹਰ ਤਨ ਮਾਲ ਸ਼ੰਤ ਸੁੰਦਰ ਸੁਆਮੀ ਧਾਮ ਭਗਤ ਹੈ ਬਿਸਰਾਮ ਆਸਾ ਲਗ ਜੀਤੇ ਜੀਓ ਮਨ ਤਨੇ ਗਲਤਾਨ ਸਿਮਰਤ ਪ੍ਰਮ ਨਾਮ ਹਰ ਅੰਮ੍ਰਿਤ ਪੀਪਤੇ ਜੀਓ ਅੰਮ੍ਰਿਤ ਹਰ ਪੀਪਤੇ ਸਦਾ ਥਰ ਥੀਪਤੇ ਵਿਖੇ ਬਣ ਫੀਕਾ ਜਾਣਿਆ ਭੈ ਕਿਰਪਾਲ ਗੋਪਾਲ ਪ੍ਰਮੀਰੇ ਸਾਧ ਸੰਗਤ ਨਿਧ ਮਾਨਿਆ ਸਰਬਸੋ ਸੁਖ ਆਨੰਦ ਕਨ ਪਿਆਰੇ ਹਰ ਰਤਨ ਮਨ ਅੰਤਰ ਸੀਵਤੇ ਇੱਕ ਤਿਲਨੇ ਵਿਸਰੇ ਪ੍ਰਾਣ ਅਦਾਰਾ ਜਪ ਜਪ ਨਾਨਕ ਜੀਵਤੇ ਡੱਖਣਾ ਜੋ ਤਉ ਕੀਨੇ ਆਪਣੇ ਤਿੰਨਾਂ ਕੂ ਮਿਲਿਓ ਹੈ ਆਪੇ ਹੀ ਆਪ ਮੋਹਿਓ ਨਾਨਕ ਜਸ ਆਪੇ ਹੀ ਆਪ ਮੋਹਿਓ ਜਸ ਨਾਨਕ ਆਪ ਸੁਣਿਓ ਹੋਏ ਸ਼ੰਤ ਪ੍ਰੇਮ ਠਗੋਰੀ ਪਾਏ ਰਿਜਾਏ ਗੋਬਿੰਦ ਮਨ ਮੋਹਿਆ ਜੀਓ ਸੰਤਨ ਕੈ ਪ੍ਰਸਾਦ ਅਗਾਧ ਕੰਠੇ ਲੰਗ ਸੋਹਿਆ ਜੀਓ ਹਰ ਕੰਠ ਲੱਗ ਸੋਹਿਆ ਦੋਖ ਸਭ ਜੋਹਿਆ ਭਗਤ ਲਖਣ ਘਰ ਵਸ ਪਏ ਮਨ ਸਭ ਸੁਖ ਉੱਠੇ ਗੋਬਿੰਦ ਤੁਠੇ ਜਨਮ ਮਰਨਾ ਸਭ ਮਿਟ ਗਏ ਸਖਲੀ ਸਖੀ ਮੰਗਲੋ ਗਾਇਆ ਇਸ ਪਜਾਇਆ ਬੋਹੜ ਨਾ ਮਾਇਆ ਹੋਇਆ ਕਰ ਗਏ ਲੀਨੇ ਨਾਨਕ ਪ੍ਰਭ ਪਿਆਰੇ ਸੰਸਾਰ ਸਾਗਰ ਨਹੀਂ ਪੋਹਿਆ ਡੱਖਣਾ ਸਾਈ ਨਾਮ ਅਮੋਲ ਹਕੀਮ ਨਾ ਕੋਈ ਜਾਣ ਦੋ ਜਿੰਨਾ ਭਾਗ ਮਥਾਏ ਸੇ ਨਾਨਕ ਹਰ ਰੰਗ ਮਾਣ ਦੋ ਸ਼ੰਤ ਕਹਿਤੇ ਪਵਿੱਤਰ ਸੁਣਤੇ ਸਭ ਧਨ ਲਿਖਤੀ ਕੁਲ ਤਾਰਿਆ ਜੀਓ ਜਨਕੋ ਸਾਧੂ ਸੰਗ ਨਾਮ ਹਰ ਰੰਗ ਤਿਨੀ ਬ੍ਰਹਮ ਵਿਚਾਰਿਆ ਜੀਓ ਬ੍ਰਹਮ ਵਿਚਾਰਿਆ ਜਨਮ ਸਵਾਰਿਆ ਪੂਰਨ ਕਿਰਪਾ ਪ੍ਰਭ ਕਰੀ ਕਰ ਗਏ ਲੀਨੇ ਹਰਜ ਸੋ ਦੀਨੇ ਜੋਣ ਨਾ ਤਾਵੈ ਨਹਿ ਮਰੀ ਸਤਿਗੁਰ ਦਿਆਲ ਕਿਰਪਾਲ ਭੇਟ ਹਰੇ ਕਾਮ ਕ੍ਰੋਧ ਲੋ ਮਾਰਿਆ ਕਥਨ ਨਾ ਜਾਏ ਕਥ ਸੁਆਮੀ ਸਦਕੇ ਜਾਏ ਨਾਨਕ ਵਾਰਿਆ ਸ੍ਰੀ ਰਾਗ ਮਹੱਲਾ ਚੌਥਾ ਵਣਜਾਰਾ ਇੱਕ ਓਂਕਾਰ ਸਤਨਾਮ ਗੁਰਪ੍ਰਸਾਦ ਹਰ ਹਰ ਉਤਮ ਨਾਮ ਹੈ ਜਨ ਸਿਰਿਆ ਸਭ ਕੋਏ ਜਿਉ ਹਰ ਜੀ ਸਭੇ ਪ੍ਰਤਪਾਲਦਾ ਘਟ ਕਰ ਰਮਈਆ ਸੋਏ ਸੋ ਹਰ ਸਦਾ ਧਿਆਈਏ ਤਿਸ ਬਿਨਿ ਅਵਰ ਨਾ ਕੋਏ ਜੋ ਮੂੰਹ ਮਾਇਆ ਚਿਤ ਲਾਈ ਦੇ ਸੇ ਛੋੜ ਚਲੇ ਦੁਖ ਰੋਏ ਜਨ ਨਾਨਕ ਨਾਮ ਧਿਆਇਆ ਹਰਿ ਅੰਤ ਸਿਖਾਈ ਹੋਏ ਮੈਂ ਹਰ ਬਿਨਿ ਅਵਰ ਨਾ ਕੋਏ ਹਰ ਗੁਰ ਸਰਨਾਈ ਪਾਈਐ ਵਣਜਾਰਿਆ ਮਿੱਤਰਾ ਵਣ ਭਾਗ ਪ੍ਰਾਪਤ ਹੋਏ ਰਹਾਉ ਸੰਤ ਜਨਾ ਵਿਣ ਪਾਇਆ ਹਰ ਕਿਨੇ ਨਾ ਪਾਇਆ ਨਾਉ ਵਿੱਚ ਹੋਮੇ ਕਰਮ ਕਮਾਮ ਦੇ ਜਿਉ ਵੇ ਸੋਆ ਪੁੱਤ ਨਾਉ ਪਿਤਾ ਜਾਤ ਤਾਂ ਹੋਈਏ ਗੁਰ ਤੁੱਠਾ ਕਰੇ ਪਸਾਓ ਵਡਭਾਗੀ ਗੁਰ ਪਾਇਆ ਹਰ ਐਨਸ ਲੱਗਾ ਭਾਉ ਜਨ ਨਾਨਕ ਬ੍ਰਹਮ ਪਛਾਣਿਆ ਹਰ ਕੀਰਤ ਕਰਮ ਕਮਾਉ ਮਨ ਹਰ ਹਰ ਲੱਗਾ ਚਾਉ ਗੁਰ ਪੂਰੇ ਨਾਮ ਦੜਾਇਆ ਹਰ ਮਿਲਿਆ ਹਰ ਪ੍ਰਭ ਨਾਉ ਰਹਾਉ ਜਬ ਲਗ ਜੋਬਣ ਸਾਸ ਹੈ ਤਬ ਲਗ ਨਾਮ ਧਿਆਏ ਚਲਦਿਆਂ ਨਾਲ ਹਰ ਚਲ ਸੀ ਹਰਿ ਅੰਤੇ ਲਏ ਛਡਾਏ ਹੋ ਬਲਿਹਾਰੀ ਤਿਨ ਕੋ ਜਨ ਹਰ ਮਨ ਉੱਠਾ ਆਏ ਜਿਨੀ ਹਰ ਹਰ ਨਾਮ ਨ ਚੇਤਿਓ ਸੇ ਅੰਤ ਗਏ ਪੁਛਤਾਏ ਤੁਰ ਮਸਤਕ ਹਰ ਪ੍ਰਭ ਲਿਖਿਆ ਜਨ ਨਾਨਕ ਨਾਮ ਧਿਆਏ ਮਨ ਹਰ ਹਰ ਪ੍ਰੀਤ ਲਗਾਏ ਵਡਭਾਗੀ ਗੁਰ ਪਾਇਆ ਗੁਰ ਸਬਦੀ ਪਾਰ ਲਗਾਏ ਰਹਾਉ ਹਰਿ ਆਪੇ ਆਪ ਉਪਾਈਦਾ ਹਰਿ ਆਪੇ ਦੇਵੈ ਲੇ ਹਰਿ ਆਪੇ ਭਰਮ ਪੁਲਾਈਦਾ ਹਰਿ ਆਪੇ ਹੀ ਮਤ ਦੇ ਗੁਰਮੁਖਾ ਮਨ ਪ੍ਰਗਾਸੈ ਸੇ ਬਿਰਲੇ ਕੇਈ ਕੇ ਹੋ ਬਲਿਹਾਰੀ ਤਿਨ ਕੋ ਜਨ ਹਰ ਪਾਇਆ ਗੁਰਮਤੇ ਜਨ ਨਾਨਕ ਕਮਲ ਪ੍ਰਗਾਸਿਆ ਮਨ ਹਰ ਹਰ ਉਠੜਾ ਹੇ ਮਨ ਹਰ ਹਰ ਜਪਨ ਕਰੇ ਹਰ ਗੁਰਸਰਨਾਈ ਭਜਪੋ ਜਿੰਦੂ ਸਭ ਕਿਲਵਖ ਦੁੱਖ ਪਰ ਹਰੇ ਰਹਾਉ ਘਟ ਘਟ ਰਮਈਆ ਮਨ ਵਸੇ ਕਿਉਂ ਪਾਈਏ ਕਿਤ ਭਤ ਗੁਰਪੂਰਾ ਸਤਿਗੁਰ ਪੇਟੀਐ ਹਰ ਆਏ ਵਸੇ ਮਨ ਚਿੱਤ ਮੈਂ ਤਰ ਨਾਮ ਆਧਾਰ ਹੈ ਹਰ ਨਾਮੇ ਤੀਗਤ ਮਤ ਮੈਂ ਹਰ ਹਰ ਨਾਮ ਵਿਸਾਉ ਹੈ ਹਰ ਨਾਮੇ ਹੀ ਜਤ ਪਤ ਜਨ ਨਾਨਕ ਨਾਮ ਧਿਆਇਆ ਰੰਗ ਰਤੜਾ ਹਰ ਰੰਗ ਰਤ ਹਰ ਧਿਆਵੂ ਹਰ ਪ੍ਰਭ ਸਤ ਗੁਰਬਚਨੀ ਹਰ ਪ੍ਰਭ ਜਾਣਿਆ ਸਭ ਹਰ ਪ੍ਰਭ ਤੇ ਉਤਪਤ ਰਹਾਉ ਜਿਨਕੋ ਪੂਰਵ ਲਿਖਿਆ ਸੇ ਆਏ ਮਿਲੇ ਗੁਰ ਪਾਸ, ਸੇਵਕ ਭਾਈ ਬਣ ਜਾ ਰਿਹਾ ਮਿੱਤਰਾ, ਗੁਰ ਹਰ ਹਰ ਨਾਮ ਪ੍ਰਗਾਸ, ਤਨ ਤਨ ਵਣਜ ਵਪਾਰੀਆ, ਜਨ ਵੱਖਰ ਲੱਦੜਿਆ ਹਰ ਰਾਸ, ਗੁਰਮੁਖਾਂ ਦਰ ਮੁਖ ਗੁਜਲੇ ਸੇ ਆਏ ਮਿਲੇ ਹਰ ਪਾਸ, ਜਨ ਨਾਨਕ ਗੁਰ ਤਿਨ ਪਾਇਆ, ਜਿਨ ਆਪ ਤੁਠਾ ਗੁਣ ਤਾਸ, ਹਰ ਧਿਆਵ ਹੋ ਸਾ ਸਿਗਰਾਸ, ਮਨ ਪ੍ਰੀਤ ਲੱਗੀ ਤਨਾ ਗੁਰਮੁਖਾਂ, ਹਰ ਨਾਮ ਜਿਨ੍ਹਾਂ ਰਹਿ ਰਾਸ ਰਹਾਉ। ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗੀ ਵਾਰ ਮਹੱਲਾ ਚੌਥਾ ਸਲੋਕਾਂ ਨਾਲ, ਸਲੋਕ ਮਹੱਲਾ ਤੀਜਾ। ਰਾਗਾਂ ਵਿੱਚ ਸ੍ਰੀ ਰਾਗ ਹੈ ਜੇ ਸੱਚ ਧਰੇ ਪਿਆਰ, ਸਦਾ ਹਰ ਸੱਚ ਮਨ ਵਸੇ, ਨਿਸ਼ਚਲ ਮਤ ਅਪਾਰ, ਰਤਨ ਅਮੋਲ ਕਪਾਇਆ ਗੁਰ ਕਾ ਸ਼ਬਦ ਵਿਚਾਰ, ਜੇ ਵਾ ਸੱਚੀ ਮਨ ਸੱਚਾ, ਸੱਚਾ ਸਰੀਰ ਆਕਾਰ, ਨਾਨਕ ਸੱਚੇ ਸਤਿਗੁਰ ਸੇਵੀਏ, ਸਦਾ ਸੱਚ ਵਾਪਾਰ ਮਹੱਲਾ ਤੀਜਾ। ਹੋਰ ਬਿਰਹਾ ਸਭ ਧਾਤ ਹੈ, ਜਬ ਲਗ ਸਾਹਿਬ ਪ੍ਰੀਤ ਨਾ ਹੋਏ, ਇਹੋ ਮਨ ਮਾਇਆ ਮੋਹਿਆ ਵੇਖਣ ਸੁਣ ਨਾ ਹੋਏ, ਸਹਿ ਦੇਖੇ ਬਿਨ ਪ੍ਰੀਤ ਨਾ ਉਪਜੈ, ਅੰਧਾ ਕਿਆ ਕਰੇ, ਨਾਨਕ ਜਨ ਅਖੀ ਲੀਤੀਆ, ਸੋਈ ਸੱਚਾ ਦੇ ਪੌੜੀ, ਹਰ ਇੱਕੋ ਕਰਤਾ ਇੱਕ ਇੱਕੋ ਦੀਵਾਨ, ਹਰ ਹਰ ਇਕਸੇ ਦਾ ਹੈ ਅਮਰ ਇੱਕੋ ਹਰ ਚਿੱਤ ਧਰ, ਹਰ ਤਿਸ ਬਿਨ ਕੋਈ ਨਾਹੇ ਡਰ, ਭਰਮ ਪੌ ਦੂਰ ਕਰ, ਹਰ ਤਿਸੇ ਨੂੰ ਸਲਾਹੇ ਜੇ ਤੁਧ ਰੱਖੇ ਬਾਹਰ ਕਰ, ਹਰ ਜਿਸ ਨੂੰ ਹੋਏ ਦਿਆਲ, ਸੋ ਹਰ ਜਪੋ ਬਿਖਮ ਧਰ। ਸਲੋਕ ਮਹੱਲਾ ਪਹਿਲਾ। ਦਾਤੀ ਸਾਹਿਬ ਸਦੀਆ ਕਿਆ ਚੱਲੇ ਤਿਸ ਨਾਲ, ਇੱਕ ਜਗੰਦੇ ਨਾਲ ਹਨ ਇੱਕ ਨਾ ਸੁੱਤਿਆਂ ਦੇ ਉਠਾਲ। ਮਹੱਲਾ ਪਹਿਲਾ। ਸਿਦਕ ਸਬੂਰੀ ਸਾਧਕਾ ਸਬਰ ਤੋਸਾ, ਮਲਾਇਕਾਂ ਦੇ ਦਾਰ ਪੂਰੇ ਪਾਇਸਾ, ਥਾਉ ਨਹੀਂ ਖਾਇਕਾ ਪੌੜੀ, ਸਭ ਆਪੇ ਤੁਧ ਉਪਾਇ ਕੇ ਅਬਕਾਰੇ ਲਾਈ, ਤੂੰ ਆਪੇ ਵੇਖ ਵਿਖਸਦਾ ਆਪਣੀ ਵਡਿਆਈ, ਹਰ ਤੁਧੋਂ ਬਾਹਰ ਕਿਛ ਨਾਹੀ, ਤੂੰ ਸੱਚਾ ਸਾਈ, ਤੂੰ ਆਪੇ ਆਪ ਵਰਦਾ ਸਭਨੀ ਹੀ ਥਾਈ, ਹਰ ਤਿਸੇ ਤਿਹਾਵੋ ਸੰਤ ਜਨੋ ਜੋ ਲਏ ਛਡਾਈ। ਸਲੋਕ ਮਹੱਲਾ ਪਹਿਲਾ। ਫੱਕੜ ਜਾਤੀ ਫੱਕੜ ਨਾਉ, ਸਭਨਾ ਜੀਆ ਇੱਕਾ ਛਾਉ, ਆਪ ਹੋ ਜੇ ਕੋ ਭਲਾ ਕਹਾਏ, ਨਾਨਕ ਤਾ ਪਰ ਜਾਪੈ ਜਾਂ ਪਤ ਲੇਖੇ ਪਾਏ। ਮਹੱਲਾ ਦੂਜਾ। ਜਿਸ ਪਿਆਰੇ ਸੋਨੇ ਹੈ ਦੱਸਿਆ ਗੇ ਮਰ ਚੱਲੀਏ, ਤ੍ਰੈ ਜੀਵਨ ਸੰਸਾਰ ਤਾ ਕੈ ਪਾਸ਼ੇ ਜੀਵਣਾ ਪੌੜੀ, ਤੁਧ ਆਪੇ ਧਰਤੀ ਸੱਜ ਗਏ, ਚੰਦ ਸੂਰ ਜੋਏ ਦੀਵੇ, ਦਸ ਚਾਰ ਹਰ ਤੁਸ ਸਾਜਿਆ ਵਪਾਰ ਕਰੀਵੇ, ਇਕਨਾ ਨੂੰ ਹਰ ਲਾਭ ਦੇ ਜੋ ਗੁਰਮੁਖ ਥੀਵੇ, ਤਿੰਨ ਜਮਕਾਲ ਨਾ ਵਿਆਪੀ ਜਨ ਸੱਚ ਅੰਮ੍ਰਿਤ ਪੀਵੇ, ਉਹ ਆਪ ਛੁੱਟੇ ਪਰਵਾਰ ਸਿਉਂ ਤਨ ਪਿੱਛੇ ਸਭ ਜਗਤ ਛੁੱਟੀਵੇ। ਸਲੋਕ ਮਹੱਲਾ ਪਹਿਲਾ। ਕੁਦਰਤ ਕਰਕੇ ਵਸਿਆ ਸੋਏ, ਵਕਤ ਵਿਚਾਰੇ ਸੋ ਬੰਦਾ ਹੋਏ, ਕੁਦਰਤ ਹੈ ਕੀਮਤ ਨਹੀਂ ਪਾਏ, ਜਾਂ ਕੀਮਤ ਪਾਏ ਤਾਂ ਕਹੀ ਨਾ ਜਾਏ, ਸਰੇ ਸਰੀਅਤ ਕਰੇ ਵਿਚਾਰ, ਬਿਨ ਬੂਝੇ ਕੈਸੇ ਪਾਵੇ ਪਾਰ, ਸਿੱਧ ਕਰ ਸਿੱਧਾ ਮਨ ਕਰ ਮਕਸੂਦ, ਜਹ ਤਰ ਦੇਖਾਂ ਤੇਹ ਤਰ ਮੌਜੂਦ। ਮਹੱਲਾ ਤੀਜਾ। ਗੁਰਸਭਾ ਏਵ ਨਾ ਪਾਈਏ, ਨਾ ਨੇੜੇ ਨਾ ਦੂਰ, ਨਾਨਕ ਸਤਿਗੁਰ ਤਾਂ ਮਿਲੇ ਜਾਂ ਮਨ ਰਹੇ ਹਦੂਰ ਪੌੜੀ, ਸਪਤ ਦੀਪ ਸਪਤ ਸਾਗਰਾ, ਨਵ ਖੰਡ ਚਾਰ ਵੇਦ ਦਸ ਅਸ਼ਟ ਪੁਰਾਣਾ, ਹਰ ਸਭਨਾ ਵਿੱਚ ਤੂੰ ਵਰਦਾ ਹਰ ਸਭਨਾ ਭਾਣਾ, ਸਭ ਤੁਜੇ ਤਿਹਾਵੈ ਜੀ ਜੰਤ ਹਰ ਸਾਰਗ ਪਾਣਾ, ਜੋ ਗੁਰਮੁਖ ਹਰ ਅਰਾਧ ਦੇ ਤਨ ਹੋ ਕਰਬਾਣਾ, ਤੂੰ ਆਪੇ ਆਪ ਵਰਦਾ ਕਰ ਚੋਡ ਵਿਡਾਣਾ। ਸਲੋਕ ਮਹੱਲਾ ਤੀਜਾ। ਕਲੋ ਮਸਾਜਨੀ ਕਿਆ ਸਦਾਏ, ਹਿਰਦੇ ਹੀ ਲਿਖ ਲਿਓ ਸਦਾ ਸਾਹਿਬ ਕੇ ਰੰਗ ਰਹੇ, ਕਬੂ ਨਾ ਤੂਟ ਸਨੇਹੋ, ਕਲੋ ਮਸਾਜਨੀ ਜਾਇਸੀ ਲਿਖਿਆ ਪੀ ਨਾਲੇ ਜਾਏ, ਨਾਨਕ ਸਹਿ ਪ੍ਰੀਤ ਨਾ ਜਾਇਸੀ, ਜੋ ਤੁਰ ਛੋਡੀ ਸੱਚੇ ਪਾਏ। ਮਹੱਲਾ ਤੀਜਾ। ਨਦਰੀ ਆਪਦਾ ਨਾਲ ਨਾ ਚੱਲੀ, ਵੇਖੋ ਕੋ ਵੋ ਪਾਏ, ਸਤਿਗੁਰ ਸੱਚ ਦੜਾਇਆ ਸੱਚ ਰਹੋ ਲਿਵਲਾਏ, ਨਾਨਕ ਸਭ ਦੀ ਸੱਚ ਹੈ ਕਰਮੀ ਪੱਲੇ ਪਾਏ ਪੌੜੀ, ਹਰ ਅੰਦਰ ਬਾਹਰ ਇੱਕ ਤੂੰ ਤੂੰ ਜਾਣੇ ਭੇਤ, ਜੋ ਕੀਚੈ ਸੋ ਹਰ ਜਾਣਦਾ ਮੇਰੇ ਮਨ ਹਰ ਚੇਤ, ਸੋ ਡਰੇ ਜੇ ਪਾਪ ਕਮਾਉਂਦਾ ਧਰਮੀ ਵਿਕਸੇਦ, ਤੂੰ ਸੱਚਾ ਆਪ ਨਿਆਉ ਸੱਚ ਤਾਂ ਡਰੀਏ ਕੇਤ, ਜਿਨ੍ਹਾਂ ਨਾਨਕ ਸੱਚ ਪਛਾਣਿਆ ਸੇ ਸੱਚ ਰਲੇਤ। ਸਲੋਕ ਮਹੱਲਾ ਤੀਜਾ। ਕਲਮ ਜਲੋ ਸਣ ਮਸਵਾਣੀਏ, ਕਾਗਦ ਵੀ ਜਲ ਜਾਓ, ਲਿਖਣ ਵਾਲਾ ਜਲ ਬਲੋਜਨ ਲਿਖਿਆ ਦੂਜਾ ਭਾਓ, ਨਾਨਕ ਪੂਰਵ ਲਿਖਿਆ ਕਮਾਵਣਾ ਅਵਰਨਾ ਕਰਨਾ ਜਾਏ। ਮਹੱਲਾ ਤੀਜਾ। ਹੋਰ ਕੂੜ ਪੜ੍ਹਨਾ ਕੂੜ ਬੋਲਣਾ ਮਾਇਆ ਨਾਲ ਪਿਆਰ, ਨਾਨਕ ਵਿਣ ਨਾਵੇਂ ਕੋਥਿਰ ਨਹੀਂ, ਪੜ ਪੜ ਹੋਏ ਖੁਆਰ ਪੌੜੀ, ਹਰ ਕੀ ਵਡਿਆਈ ਵੱਡੀ ਹੈ, ਹਰ ਕੀਰਤਨ ਹੈ ਹਰ ਕਾ, ਹਰ ਕੀ ਵਡਿਆਈ ਵੱਡੀ ਹੈ ਜਾਂ ਨਿਆਉ ਹੈ ਧਰਮ ਕਾ, ਹਰ ਕੀ ਵਡਿਆਈ ਵੱਡੀ ਹੈ ਜਾਂ ਫਲ ਹੈ ਜੀ ਕਾ, ਹਰ ਕੀ ਵਡਿਆਈ ਵੱਡੀ ਹੈ ਜਾਂ ਨਾ ਸੁਣੀ ਕਿਹਾ ਚੁਗਲ ਕਾ, ਹਰ ਕੀ ਵਡਿਆਈ ਵੱਡੀ ਹੈ ਅਪੁੱਛਿਆ ਦਾਨ ਦੇਵ ਕਾ। ਸਲੋਕ ਮਹੱਲਾ ਤੀਜਾ। ਹੋ ਹੋ ਕਰਤੀ ਸਭ ਮੂਈ ਸੰਪੋ ਕਿਸੇ ਨਾ ਨਾਲ ਦੂਜੇ ਪਾਏ ਦੁੱਖ ਪਾਇਆ ਸਭ ਜੋ ਹੀ ਜਮਕਾਲ ਨਾਨਕ ਗੁਰਮੁਖ ਉਭਰੇ ਸਾਚਾ ਨਾਮ ਸਮਾਲ ਮਹੱਲਾ ਪਹਿਲਾ ਗੱਲੀ ਅਸੀਂ ਚੰਗੀਆਂ ਅਚਾਰੀ ਬੁਰੀਆਂ ਮਨੁੱਖ ਸੁੱਧਾ ਕਾਲੀਆਂ ਬਾਹਰ ਚਿੱਟ ਵੀ ਆਹ ਰੀਸਾਂ ਕਰੇ ਤੇ ਨਾੜੀਆਂ ਜੋ ਸੇਵੇ ਦਰ ਖੜੀਆ ਨਾਲ ਖਸਮੇ ਰਤੀਆਂ ਮਾਹਣੇ ਸੁੱਖ ਰਲੀਆ ਹੁੰਦੇ ਤਾਣੇ ਨਿਤਾਣੀਆਂ ਰਹੇ ਨਿਮਾਨਣੀਆਂ ਨਾਨਕ ਜਨਮ ਸਖਾਰਤਾ ਜੇ ਤਿਨਕੇ ਸੰਗ ਮਿਲਾ ਹਾ ਪੌੜੀ ਤੂੰ ਆਪੇ ਜਲ ਮੀਨਾ ਹੈ ਆਪੇ ਆਪੇ ਹੀ ਆ ਬਜਾਲ ਤੂੰ ਆਪੇ ਜਾਲ ਵਤਾਈਦਾ ਆਪੇ ਵਿੱਚ ਸੇਬਾਲ ਤੂੰ ਆਪੇ ਕਮਲ ਅਲਿਪਤ ਹੈ ਸਹਿ ਹੱਥਾਂ ਵਿੱਚ ਗੁਲਾਲ ਤੂੰ ਆਪੇ ਮੁਕਤ ਕਰਾਈਦਾ ਇੱਕ ਨਿਮਖ ਘੜੀ ਕਰ ਖਿਆਲ ਹਰ ਤੁਦਹੋਂ ਬਾਹਰ ਕਿਛ ਨਹੀਂ ਗੁਰਸਬਦੀ ਵੇਖ ਨਿਹਾਲ।

ਸਹਿਜੇ ਰਹੀ ਸਮਾਏ ਪੌੜੀ ਸਿਸ਼ਟ ਪਾਈ ਸਭ ਤੁਧ ਆਪੇ ਰਿਜਕ ਸੰਭਾਇਆ ਇੱਕ ਵੱਲ ਛਲ ਕਰਕੇ ਖਾਮ ਦੇ ਮੋਹੋਂ ਕੂੜ ਕਸਾ ਤਿੰਨ ਢਾਇਆ ਤੁਧ ਆਪੇ ਭਾਵੇ ਸੂ ਕਰਹਿ ਤੁਧ ਉਤੇ ਕੰਮ ਹੋਏ ਲਾਇਆ ਇੱਕ ਨਾ ਸੱਚ ਬੁਝਾਇਨ ਤਿੰਨਾ ਅਤੁੱਟ ਭੰਡਾਰ ਦੇਵਾਇਆ ਹਰ ਚੇਤ ਖਾਹੇ ਤਿੰਨਾ ਸਫਲ ਹੈ ਅਚੇਤਾ ਹੱਥ ਦੜਾਇਆ ਸਲੋਕ ਮਹੱਲਾ ਤੀਜਾ ਪਾਂਡਤ ਪੜ ਪੜ ਪੰਡਤ ਵੇਦ ਵੇਦ ਵਖਾਣੇ ਮਾਇਆ ਮੋਹ ਸੁਹਾਏ ਦੂਜੇ ਭਾਈ ਹਰਨਾਮ ਵਿਸਾਰਿਆ ਮਨ ਮੂਰਖ ਮਿਲੈ ਸਜਾਏ ਜਿਨ ਜੀਉ ਪਿਣ ਦਿੱਤਾ ਤਿਸ ਕਬਹੂ ਨਾ ਚੇਤੇ ਜੋ ਦੇਂਦਾ ਰੇ ਸੰਭਾਹੇ ਜਮਕਾ ਫਾਹਾ ਗਲਹੋਂ ਨਾ ਕੱਟ ਗਿਆ ਫਿਰ ਫਿਰ ਆਵੇ ਜਾਏ ਮਾਨਮੁਖ ਕਿਸ਼ੂ ਨਾ ਸੂਜੇ ਅੰਦਲੇ ਪੂਰਵ ਲਿਖਿਆ ਕਮਾਏ ਪੂਰੇ ਭਾਗ ਸਤਿਗੁਰ ਮਿਲੇ ਸੁਖਦਾਤਾ ਨਾਮ ਵਸੇ ਮਨ ਆਏ ਸੁਖ ਮਾਣੇ ਸੁਖ ਪੈਨਣਾ ਸੁਖੇ ਸੁਖ ਵਿਹਾਏ ਨਾਨਕ ਸੋ ਨਾਉ ਮਨ ਹੋਣਾ ਵਿਸਾਰ ਗਏ ਜਦਰ ਸੱਚੇ ਸੋਭਾ ਪਾਏ ਮਹੱਲਾ ਤੀਜਾ ਸਤਿਗੁਰ ਸੇਵ ਸੁਖ ਪਾਇਆ ਸੱਚ ਨਾਮ ਗੁਣਤਾਸ ਗੁਰਮਤੀ ਆਪ ਪਛਾਣਿਆ ਰਾਮ ਨਾਮ ਪ੍ਰਗਾਸ ਸੱਚੋ ਸੱਚ ਕਮਾਵਣਾ ਵਡਿਆਈ ਵੱਡੇ ਪਾਸ ਜਿਉ ਪੈਣ ਸਭ ਤਿਸਕਾ ਸਿਫਤ ਕਰੇ ਅਰਦਾਸ ਸੱਚੇ ਸ਼ਬਦ ਸਲਾਣਾ ਸੁਖੇ ਸੁਖ ਨਿਵਾਸ ਜਪ ਤਪ ਸੰਜਮ ਮਨੇ ਮਾਹੇ ਬਿਨ ਨਾਵੇਂ ਤ੍ਰਿਗ ਜੀਵਾਸ ਗੁਰਮਤੀ ਨਾਮ ਪਾਈਏ ਮਨਮੁਖ ਮੋਏ ਵਿਨਾਸ ਜਿਉ ਭਾਵੇ ਤਿਉ ਰਾਖ ਤੂੰ ਨਾਨਕ ਤੇਰਾ ਦਾਸ ਪੌੜੀ ਸਭ ਕੋ ਤੇਰਾ ਤੂੰ ਸਭਸਦਾ ਤੂੰ ਸਭਨਾ ਰਾਸ ਸਦ ਤੂੰ ਦੇਹ ਪਾਸੋਂ ਮੰਗਦੇ ਨਿਤਕਾਰੇ ਅਰਦਾਸ ਜਿਸ ਤੂੰ ਦੇਹੇ ਤੇ ਸਭ ਕੁਛ ਮਿਲੇ ਇੱਕ ਨਾ ਦੂਰ ਹੈ ਪਾਸ ਤੁਧ ਬਾਹਜੋਂ ਥਾਓ ਕੋ ਨਾਹੀਂ ਜਿਸ ਪਾਸੋਂ ਮੰਗੀਏ ਮਨ ਵੇਖੋ ਕੋ ਨਿਰਜਾਸ ਸਭ ਤੁਧੇ ਨੂੰ ਸਹਲਾ ਦੇ ਦਰ ਗੁਰਮੁਖਾਂ ਨੂੰ ਪ੍ਰਗਾਸ ਸਲੋਕ ਮਹੱਲਾ ਤੀਜਾ ਪੰਡਿਤ ਪੜ ਪੜ ਉੱਚਾ ਕੂਕਦਾ ਮਾਇਆ ਮੋਹੇ ਪਿਆਰ ਅੰਤਰ ਬ੍ਰਾਹਮਣਾ ਚੀਨੀ ਮਨ ਮੂਰਖ ਗਵਾਰ ਦੂਜੇ ਭਾਈ ਜਗਤ ਪ੍ਰਬੋਧਾ ਨਾ ਬੂਝੇ ਵਿਚਾਰ ਬਿਰਥਾ ਜਨਮ ਗਵਾਇਆ ਮਰ ਜੰਮੇ ਵਾਰੋ ਵਾਰ ਮਹੱਲਾ ਤੀਜਾ ਜਿਨੇ ਸਤਿਗੁਰ ਸੇਵਿਆ ਤਿਨੇ ਨਾਉ ਪਾਇਆ ਬੂਝੋ ਕਰ ਵਿਚਾਰ ਸਦਾ ਸ਼ਾਂਤ ਸੁਖ ਮਨ ਵਸੇ ਚੂਕੇ ਕੂਕ ਪਕਾਰ ਆਪੇ ਨੂੰ ਆਪ ਖਾਏ ਮਨ ਨਿਰਮਲ ਹੋਵੇ ਗੁਰਸਬ ਦੀ ਵਿਚਾਰ ਨਾਨਕ ਸ਼ਬਦ ਰਤੇ ਸੇ ਮੁਕਤ ਹੈ ਹਰ ਜਿਉ ਹੇਤ ਪਿਆਰ ਪੌੜੀ ਹਰ ਕੀ ਸੇਵਾ ਸਫਲ ਹੈ ਗੁਰਮੁਖ ਭਾਵੇ ਥਾਏ ਜਿਸ ਹਰ ਭਾਵੇ ਤਿਸ ਗੁਰ ਮਿਲੇ ਸੋ ਹਰ ਨਾਮ ਧਿਆਏ ਗੁਰਸਬ ਦੀ ਹਰ ਪਾਈਏ ਹਰ ਪਾਰ ਲਗਾਏ ਮਨ ਹਟ ਕੇ ਨਾ ਪਾਇਓ ਪੁੱਛੋ ਵੇਦਾਂ ਜਾਏ ਨਾਨਕ ਹਰ ਕੀ ਸੇਵਾ ਸੋ ਕਰੇ ਜਿਸ ਲਏ ਹਰ ਲਾਏ ਸਲੋਕ ਮਹੱਲਾ ਤੀਜਾ ਨਾਨਕ ਸੋ ਸੂਰਾ ਵਰੀਆਮ ਜਿਨ ਵਿੱਚੋਂ ਦੁਸ਼ਟ ਅਹੰਕਰਨ ਮਾਰਿਆ ਗੁਰਮੁਖ ਨਾਮ ਸਲਾਹੇ ਜਨਮ ਸਵਾਰਿਆ ਆਪ ਹੋਆ ਸਦਾ ਮੁਕਤ ਸਭ ਕੁਲ ਨਿਸਤਾਰਿਆ ਸੋਹਣ ਸੱਚ ਦੁਆਰ ਨਾਮ ਪਿਆਰਿਆ ਮਨਮੁਖ ਮਰੇ ਅਹੰਕਾਰ ਮਰਨ ਵਿਗਾੜਿਆ ਸਭੋ ਵਰਤੇ ਹੁਕਮ ਕਿਆ ਕਰੇ ਵਿਚਾਰਿਆ ਆਪੋਂ ਦੂਜੇ ਲੱਗ ਖਸਮ ਵਿਸਾਰਿਆ ਨਾਨਕ ਬਿਨ ਨਾਵੇਂ ਸਭ ਦੁੱਖ ਸੁੱਖ ਵਿਸਾਰਿਆ ਮਹੱਲਾ ਤੀਜਾ ਗੁਰਪੂਰੇ ਹਰ ਨਾਮ ਦੜਾਇਆ ਤਨ ਵਿੱਚੋਂ ਭਰਮ ਚੁਕਾਇਆ ਰਾਮ ਨਾਮ ਹਰ ਕੀਰਤ ਗਾਈ ਕਰ ਚਾਨਣ ਮੱਗ ਦਿਖਾਇਆ ਹੋਮੇ ਮਾਰੇ ਕਲਵ ਲਾਗੀ ਅੰਤਰ ਨਾਮ ਵਿਸਾਇਆ ਗੁਰਮਤੀ ਜਮ ਜੋਹੇ ਨਾ ਸਾਕੇ ਸਾਚੇ ਨਾਮ ਸਮਾਇਆ ਸਭ ਆਪੇ ਆਪ ਵਰਤੇ ਕਰਤਾ ਜੋ ਭਾਵੈ ਸੋ ਨਾਏ ਲਾਇਆ ਜਨ ਨਾਨਕ ਨਾਮ ਲਏ ਤਾ ਜੀਵੈ ਬਿਨ ਨਾਵੇਂ ਖਿਨ ਮਰ ਜਾਇਆ ਪੌੜੀ ਜੋ ਮਿਲਿਆ ਹਰ ਦੀ ਬਾਣ ਸਿਉਂ ਸੋ ਸਭਨੀ ਦੀ ਬਾਣੀ ਮਿਲਿਆ ਜਿੱਥੇ ਉਹ ਜਾਏ ਤਿੱਥੇ ਉਹ ਸੁਰਖਰੂ ਉਸਕੇ ਮੋਹ ਡਿੱਠੇ ਸਭ ਪਾਪੀ ਤਰਿਆ ਉਸ ਅੰਤਰ ਨਾਮ ਨਿਦਾਨ ਹੈ ਨਾ ਮੂੰਹ ਪਰਵਰਿਆ ਨਾ ਉਹ ਪੂਜੀਏ ਨਾ ਮੰਨੀਏ ਨਾ ਹੀ ਕਿਲਵਕ ਸਭ ਹਿਰਿਆ ਜਿੰਨੀ ਨਾਮ ਧਿਆਇਆ ਇੱਕ ਮਨ ਇੱਕ ਚਿੱਤ ਸੇ ਅਸਥਰ ਜਗ ਰਿਹਾ ਸਲੋਕ ਮਹੱਲਾ ਤੀਜਾ ਆਤਮਾ ਦਿਓ ਪੂਜੀਏ ਗੁਰ ਕੇ ਸਹਿਜ ਸੁਭਾਏ ਆਤਮੇ ਨੂੰ ਆਤਮੇ ਦੀ ਪ੍ਰਤੀਤ ਹੋਏ ਤਾਂ ਘਰ ਹੀ ਪਰਚਾ ਪਾਏ ਆਤਮਾ ਡੋਲਣਾ ਡੋਲਈ ਗੁਰ ਕੇ ਭਾਏ ਸੁਆਏ ਗੁਰਬਿਣ ਸਹਿਜ ਨਾ ਆਵੇ ਲੋਭ ਮੈਲ ਨਾ ਵਿੱਚੋਂ ਜਾਏ ਖੈਨ ਪਾਲ ਹਰ ਨਾਮ ਮਨ ਵਸੇ ਸਭ ਅਰਸਾ ਤੀਰਥ ਨਾਏ ਸੱਚੇ ਮੈਲ ਨਾ ਲੱਗੇ ਮਨ ਲਾਗੇ ਦੂਜੇ ਪਾਏ ਧੋਤੀ ਮੂਲ ਨਾ ਉਤਰੈ ਜੇ ਅਰਸਰ ਤੀਰਥ ਨਾਏ ਮਨਮੁਖ ਕਰਮ ਕਰੇ ਅਹੰਕਾਰੀ ਸਭ ਦੁੱਖੋ ਦੁੱਖ ਕਮਾਏ ਨਾਨਕ ਮੈਲਾ ਊਜਲ ਤਾਂ ਥੀਏ ਜਾਂ ਸਤਿਗੁਰ ਮਾਏ ਸਮਾਏ ਮਹੱਲਾ ਤੀਜਾ ਮਨਮੁਖ ਲੋਕ ਸਮਝਾਈਏ ਕਦੋਂ ਸਮਝਾਇਆ ਜਾਏ ਮਨਮੁਖ ਰਲਾਇਆ ਨਾਰਲੇ ਪਈਏ ਕਿਰਤ ਫਰਾਏ ਲਿਵਤਾਤ ਦੋ ਰਾਹ ਹੈ ਹੁਕਮੀ ਕਾਰ ਕਮਾਏ ਗੁਰਮੁਖ ਆਪਣਾ ਮਨ ਮਾਰਿਆ ਸ਼ਬਦ ਕਸਵੱਟੀ ਲਾਏ ਮਨ ਹੀ ਨਾਲ ਝਗੜਾ ਮਨ ਹੀ ਨਾਲ ਸੱਥ ਮਨ ਹੀ ਮੰਜ ਸਮਾਏ ਮਨ ਜੋ ਇੱਛੇ ਸੋ ਲਹੇ ਸੱਚੇ ਸ਼ਬਦ ਸਵਾਏ ਅੰਮ੍ਰਿਤ ਨਾਮ ਸਦ ਪੁੰਚੀਏ ਗੁਰਮੁਖ ਕਾਰ ਕਮਾਏ ਬਿਣ ਮੰਨੇ ਜੇ

ਚੋਰੀ ਨਾ ਲੁਝਣਾ, ਜਾਸੀ ਜਨਮ ਗਵਾਏ, ਮਨ ਮੁਖੀ ਮਨ ਅਠਾਰਿਆ, ਕੂੜ ਕਸਤ ਕਮਾਏ, ਗੁਰਪ੍ਰਸਾਦੀ ਮਨ ਜਣੇ ਹਰ ਸੇ ਤੀ ਲਵਲਾਏ, ਨਾਨਕ ਗੁਰਮੁਖ ਸੱਚ ਕਮਾਵੇ, ਮਨਮੁਖਿਆਵੇ ਜਾਏ ਪੌੜੀ, ਹਰ ਕੇ ਸੰਤ ਸੁਣਹੋ ਜਨ ਭਾਈ, ਹਰ ਸਤਿਗੁਰ ਕੀ ਇੱਕ ਸਾਖੀ, ਜੋ ਜਿਸ ਤੁਰ ਭਾਗ ਹੋਵੇ, ਮੁਖਮਸਤਕ ਤਿੰਨ ਜਨ ਲੈ ਹਿਰਦੇ ਰਾਖੀ, ਹਰ ਅੰਮ੍ਰਿਤ ਕਥਾ ਸ੍ਰੇਸ਼ਟੀ ਊਤਮ, ਗੁਰਬਚਨੀ ਸਹਿਜੇ ਚਾਖੀ, ਤੈ ਭਇਆ ਪ੍ਰਗਾਸ ਮਿਟਿਆ ਅੰਧਿਆਰਾ, ਜਿਉਂ ਸੂਰਜ ਰਹਿਣ ਕਿਰਾਖੀ, ਅਦਿਸ਼ਟ ਗੋਚਰ ਲੱਖ ਨਿਰੰਜਨ, ਸੋ ਦੇਖਿਆ ਗੁਰਮੁਖੀ ਆਖੀ। ਸਲੋਕ ਮਹੱਲਾ ਤੀਜਾ। ਸਤਿਗੁਰ ਸੇਵੇ ਆਪਣਾ, ਸੋ ਸਿਰ ਲੇਖੇ ਲਾਏ, ਵਿੱਚ ਹੂੰ ਆਪ ਗਵਾਏ ਕੇ, ਰਹਿਣ ਸੱਚ ਲਿਵਲਾਏ, ਸਤਿਗੁਰ ਜਿਨੀ ਨਾ ਸੇਵਿਓ, ਤਿਨਾ ਬਿਰਥਾ ਜਨਮ ਗਵਾਏ, ਨਾਨਕ ਜੋ ਤਿਸ ਭਾਵੇ, ਸੋ ਕਰੇ ਕਹਿਣਾ ਕਿਛੂ ਨਾ ਜਾਏ। ਮਹੱਲਾ ਤੀਜਾ। ਮਨ ਵੇਕਾਰੀ ਵੇੜਿਆ, ਵੇਕਾਰਾ ਕਰਮ ਕਮਾਏ, ਦੂਜੇ ਪਾਏ ਅਗਿਆਨੀ ਪੂਜਦੇ, ਦਰਗਹਿ ਮਿਲੇ ਸਜਾਏ, ਆਤਮ ਦਿਓ ਪੂਜੀਏ, ਬਿਨ ਸਤਿਗੁਰ ਬੂਝ ਨਾ ਪਾਏ, ਜਪ ਤਪ ਸੰਜਮ ਭਾਣਾ, ਸਤਿਗੁਰੂ ਕਾ ਕਰਮੀ ਪੱਲੇ ਪਾਏ, ਨੇਮ ਨਾਨਕ ਨੇ ਸੇਵਾ ਸੁਰਤ ਕਮਾਵਣੀ, ਜੋ ਹਰ ਭਾਵੈ ਸੋ ਥਾਏ ਪਾਏ ਪੌੜੀ, ਹਰ ਹਰ ਨਾਮ ਜਪੋ ਮਨ ਮੇਰੇ, ਜਿਤ ਸਦਾ ਸੁਖ ਹੋਵੇ ਦਿਨ ਰਾਤੀ, ਹਰ ਹਰ ਨਾਮ ਜਪ ਹੋ ਮਨ ਮੇਰੇ, ਜਿਤ ਸਿਮਰਤ ਸਭ ਕਿਲਮੁਖ ਪਾਪ ਲਹਾਤੀ, ਹਰ ਹਰ ਨਾਮ ਜਪ ਹੋ ਮਨ ਮੇਰੇ, ਜਿਤ ਦਾਲ ਦੁੱਖ ਭੁੱਖ ਸਭ ਲੈ ਜਾਤੀ, ਹਰ ਹਰ ਨਾਮ ਜਪ ਹੋ ਮਨ ਮੇਰੇ, ਮੁਖ ਗੁਰਮੁਖ ਪ੍ਰੀਤ ਲਗਾਤੀ, ਜਿਤ ਮੁਖ ਭਾਗ ਲਿਖਿਆ ਤੁਰ ਸਾਚੇ, ਹਰ ਤਿਤ ਮੁਖ ਨਾਮ ਜਪਾਤੀ। ਸਲੋਕ ਮਹੱਲਾ ਤੀਜਾ। ਸਤਿਗੁਰ ਜਿਨੀ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ, ਅੰਤਰ ਗਿਆਨ ਨਾ ਆਇਓ, ਮ੍ਰਿਤਕ ਹੈ ਸੰਸਾਰ, ਲੱਖ 84 ਫੇਰ ਪਿਆ ਮਰ ਜੰਮੇ ਹੋਏ ਖੁਆਰ, ਸਤਿਗੁਰ ਕੀ ਸੇਵਾ ਸੋ ਕਰੇ, ਜਿਸਨੂੰ ਆਪ ਕਰਾਏ ਸੋਏ, ਸਤਿਗੁਰ ਵਿੱਚ ਨਾਮ ਨਿਦਾਨ ਹੈ ਕਰਮ ਪ੍ਰਾਪਤ ਹੋਏ, ਸੱਚ ਰਤੇ ਗੁਰ ਸਭ ਸਿਉ, ਤਿਣ ਸੱਚੀ ਸਦਾ ਲਿਵ ਹੋਏ, ਨਾਨਕ ਜਿਸਨੂੰ ਮੇਲੇ ਨਾ ਵਿਛੜੇ, ਸਹਿਜ ਸਮਾਵੈ ਸੋਏ। ਮਹੱਲਾ ਤੀਜਾ। ਸੋ ਭਗਵਤੀ ਜੋ ਭਗਵੰਤੇ ਜਾਣੇ, ਗੁਰਪ੍ਰਸਾਦੀ ਆਪ ਪਛਾਣੇ, ਤਾਪਤ ਰੱਖੇ ਇਕਤ ਕਰਿਆਣੇ, ਜੀਵਤ ਮਰੇ ਹਰ ਨਾਮ ਵਖਾਣੇ, ਐਸਾ ਭਗਵਤੀ ਉੱਤਮ ਹੋਏ, ਨਾਨਕ ਸੱਚ ਸਮਾਵੈ ਸੋਏ। ਮਹੱਲਾ ਤੀਜਾ। ਅੰਤਰ ਕਪਟ ਭਗਵਤੀ ਕਹਾਏ, ਪਾਖੰਡ ਪਾਰ ਬ੍ਰਹਮ ਕਦੇ ਨਾ ਪਾਏ, ਪਰ ਨਿੰਦਾ ਕਰੇ ਅੰਤਰ ਮਲ ਲਾਏ, ਬਾਹਰ ਮਲ ਧੋਵੈ ਮਨ ਕੀ ਜੂਠ ਨਾ ਜਾਏ, ਸਤਸੰਗਤ ਸਿਉ ਬਾਦ ਰਚਾਏ, ਅਣਦਨ ਦੁਖਿਆ ਦੂਜੇ ਭਾਏ ਰਚਾਏ, ਹਰ ਨਾਮ ਨਾ ਚੇਤੈ ਬਹੁ ਕਰਮ ਕਮਾਏ, ਪੂਰਵ ਲਿਖਿਆ ਸੋ ਮੇਟਣਾ ਨਾ ਜਾਏ, ਨਾਨਕ ਬਿਨ ਸਤਿਗੁਰ ਸੇਵੇ ਮੂਖ ਨਾ ਪਾਏ ਪੌੜੀ, ਸਤਿਗੁਰ ਜਿਨੀ ਧਿਆਇਆ ਸੇ ਕਰਨਾ ਸਵਾਹੀ, ਸਤਿਗੁਰ ਜਿਨੀ ਧਿਆਇਆ ਸੇ ਤ੍ਰਿਪਤ ਅਗਾਹੀ, ਸਤਿਗੁਰ ਜਿਨੀ ਧਿਆਇਆ ਤਿੰਨ ਜਮ ਡਰ ਨਾਹੀ, ਜਿਨ ਕੋ ਹੋਆ ਕਿਰਪਾਲ ਹਰ ਸੇ ਸਤਿਗੁਰ ਪੈਰੀ ਪਾਹੀ, ਤੈਨ ਇੱਥੇ ਉੱਥੇ ਮੁਖ ਉਜਲੇ, ਹਰ ਦਰਗੇ ਪਹਿਦੇ ਜਾਈ। ਸਲੋਕ ਮਹੱਲਾ ਦੂਜਾ। ਜੋ ਸਿਰ ਸਾਈ ਨਾਨਵੇ, ਸੋ ਸਿਰ ਦੀ ਜੈ ਡਾਰ, ਨਾਨਕ ਜਿਸ ਪਿੰਜਰ ਮੇ ਬਿਰਹਾ ਨਹੀਂ, ਸੋ ਪਿੰਜਰ ਲੈ ਜਾਰ। ਮਹੱਲਾ ਪੰਜਵਾਂ। ਮੁੰਡੋ ਭੁੱਲੀ ਨਾਨਕਾ, ਫਿਰ ਫਿਰ ਜਨਮ ਹੋਈ ਆਸ, ਕਸਤੂਰੀ ਕਹਿ ਭੋਲੜੇ ਗੰਦੇ ਡੋਂ ਪਈ ਆਸ ਪੌੜੀ, ਸੋ ਐਸਾ ਹਰ ਨਾਮ ਧਿਆਈਏ ਮਨ ਮੇਰੇ, ਜੋ ਸਭਨਾ ਉੱਪਰ ਹੁਕਮ ਚਲਾਏ, ਸੋ ਐਸਾ ਹਰ ਨਾਮ ਜਪੀਏ ਮਨ ਮੇਰੇ, ਜੋ ਅੰਤੀ ਅਵਸਰ ਲਏ ਛਡਾਏ, ਸੋ ਐਸਾ ਹਰ ਨਾਮ ਜਪੀਏ ਮਨ ਮੇਰੇ, ਜੋ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਏ, ਸੋ ਗੁਰਮੁਖ ਨਾਮ ਜਪਿਆ ਵਡਭਾਗੀ, ਤਿਨ ਨਿੰਦਕ ਦੋਸਾ ਪੈਰੀ ਪਾਏ, ਨਾਨਕ ਨਾਮ ਅਰਾਧ ਸਭਨਾ ਤੇ ਵੱਡਾ, ਸਭ ਨਾਵੇ ਅੱਗੇ ਆਣ ਨਿਵਾਏ। ਸਲੋਕ ਮਹੱਲਾ ਤੀਜਾ। ਵੇਸ ਕਰੇ ਕਰੂਪਕ ਲਖਣੀ, ਮਨ ਖੋਟੇ ਕੁੜੀਆਰ, ਪਿਰਕੇ ਭਾਣੇ ਨਾ ਚੱਲੇ ਹੁਕਮ ਕਰੇ ਗਾਵਾਰ, ਗੁਰਕੇ ਭਾਣੇ ਜੋ ਚੱਲੇ ਸਭ ਦੁੱਖ ਨਿਵਾਰਨ ਹਾਰ, ਲਿਖਿਆ ਮੇਟ ਨਾ ਸਕੀਏ ਜੋ ਤੁਰ ਲਿਖਿਆ ਕਰਤਾਰ, ਮਨ ਤਣ ਸੌਂਪੇ ਕੰਤ ਕੋ ਸਭ ਦੇ ਧਰੇ ਪਿਆਰ, ਬਿਨ ਨਾਵੇਂ ਕਿਨੇ ਨਾ ਪਾਇਆ ਦੇਖੋ ਹਿਰਦੇ ਵਿਚਾਰ, ਨਾਨਕ ਸਾਸੋ ਵਾਲਿਓ ਸੋ ਲੱਖਣੀ, ਜੇ ਰਾਵੀ ਸਿਰਜਣਹਾਰ। ਮਹੱਲਾ ਤੀਜਾ। ਮਾਇਆ ਮੋਹ ਗੁਬਾਰ ਹੈ, ਤਿਸ ਦਾ ਨਾ ਦਿਸੇ ਉਰਵਾਰ ਨਾ ਪਾਰ, ਮਨਮੁਖ ਅਗਿਆਨੀ ਮਹਾਂ ਦੁੱਖ ਪਾਏ ਦੇ ਡੁੱਬੇ ਹਰ ਨਾਮ ਵਿਸਾਰ, ਭਲਕੇ ਉੱਠ ਬਹੁ ਕਰਮ ਕਮਾਵ ਹੈ ਦੂਜੇ ਭਾਏ ਪਿਆਰ, ਸਤਿਗੁਰ ਸੇਵੇ ਆਪਣਾ ਭੌਜਲੀ ਉਤਰੇ ਪਾਰ, ਨਾਨਕ ਗੁਰਮੁਖ ਸੱਚ ਸਮਾਵ ਹੈ ਸੱਚ ਨਾਮ ਅਰਧਾਰ ਪੌੜੀ, ਹਰ ਜਲ ਥਲ ਮਹਿਲ ਭਰਪੂਰ ਦੂਜਾ ਨਾਹੇ ਕੋਏ, ਹਰ ਆਪ ਬਹਿ ਕਰੇ ਨਿਆਉ ਕੁੜੀਆਰ ਸਾ ਮਾਰ ਕਡੋਏ, ਸਚਿਆਰਾਂ ਦੇ ਵਡਿਆਈ ਹਰ ਧਰਮ ਨਿਆਉ ਕੀ ਓਏ, ਸਭ ਹਰ ਕੀ ਕਰੋ ਉਸਤਤ ਜਿਨ ਗਰੀਬ ਅਨਾਥ ਰੱਖ ਲਈ ਓਏ, ਜੈ ਕਰ ਕੀ ਓ ਧਰਮੀਆਂ ਕਾ ਪਾਪੀ ਕੋ ਡਣ ਦੀ ਓਏ। ਸਲੋਕ ਮਹੱਲਾ ਤੀਜਾ।
ਮਨ ਮਖਮੈਲੀ ਕਾਮਣੀ ਕੁਲੱਖਣੀ ਕੋ ਨਾਰ, ਪਰ ਛੋੜਿਆ ਕਰੇ ਆਪਣਾ ਪਰ ਪੁਰਖੇ ਨਾਲ ਪਿਆਰ, ਤ੍ਰਿਸ਼ਨਾ ਕਦੇ ਨਾ ਚੁੱਕਈ ਜਲਦੀ ਕਰੇ ਪੁਕਾਰ, ਨਾਨਕ ਬਿਨ ਨਾਵੇਂ ਕਰੂਪ ਕਸੋਣੀ, ਪਰ ਹਰ ਛੋਡੀ ਪਾ ਧਾਰ ਮਹੱਲਾ ਤੀਜਾ, ਸ਼ਬਦ ਰਤੀ ਸੁਹਾਗਣੀ ਸਤਿਗੁਰ ਕੇ ਭਾਈ ਪਿਆਰ, ਸਦਾ ਰਾਵੇ ਪਰੇ ਆਪਣਾ ਸੱਚੈ ਪ੍ਰੇਮ ਪਿਆਰ, ਆਤਰ ਸੁਆਲਿਓ ਸੁੰਦਰੀ ਸੋਭਾ ਬੰਤੀ ਨਾਰ, ਨਾਨਕ ਨਾਮ ਸੁਹਾਗਣੀ ਮੇਲੀ ਮੇਲਣ ਹਾਰ, ਪੌੜੀ ਹਰ ਤੇਰੀ ਸਭ ਕਰੇ ਉਸਤਤ ਜਿਨ ਫਾਥੇ ਕਾਢਿਆ, ਹਰ ਤੁਦਨੋਂ ਕਰੇ ਸਭ ਨਮਸਕਾਰ ਜਿਨ ਪਾਪੇ ਤੇ ਰਾਖਿਆ, ਹਰ ਨਿਮਾਣਿਆ ਤੂੰ ਮਾਣ, ਹਰ ਡਾਢੀ ਹੂ ਤੂੰ ਡਾਢਿਆ, ਹਰ ਅਹੰਕਾਰੀਆ ਮਾਰ ਨਿਵਾਏ ਮਨ ਮਖਮੂੜ ਸਾਧਿਆ, ਹਰ ਭਗਤਾ ਦੇ ਵਡਿਆਈ ਗਰੀਬਾਂ ਨਾਥਿਆ, ਸਲੋਕ ਮਹੱਲਾ ਤੀਜਾ, ਸਤਿਗੁਰ ਕੇ ਭਾਣੇ ਜੋ ਚੱਲੇ ਤਿਸ ਵਡਿਆਈ ਵੱਡੀ ਹੋਏ, ਹਰ ਕਾ ਨਾਮ ਉੱਤਮ ਮਨ ਵਸੇ ਮੇਟ ਨਾ ਸਕੈ ਕੋਏ, ਕਿਰਪਾ ਕਰੇ ਜਿਸ ਆਪਣੀ ਤਿਸ ਕਰਮ ਪ੍ਰਾਪਤ ਹੋਏ, ਨਾਨਕ ਕਾਰਨ ਕਰਤੇ ਵਸ ਹੈ ਗੁਰਮੁਖ ਬੂਜੈ ਕੋਏ, ਮਹੱਲਾ ਤੀਜਾ, ਨਾਨਕ ਹਰ ਨਾਮ ਜਿਨੀ ਅਰਾਧਿਆ ਆਂਦਨ ਹਰ ਲਿਵਤਾਰ, ਮਾਇਆ ਬੰਦੀ ਖਸਮ ਕੀਤਨ ਅੱਗੇ ਕਮਾਵੇ ਕਾਰ, ਪੂਰੇ ਪੂਰਾ ਕਰ ਛੋਡਿਆ ਹੁਕਮ ਸਵਾਰਨ ਹਾਰ, ਗੁਰਪ੍ਰਸਾਦੀ ਜਿਨ ਜਨ ਬੁਝਿਆ ਤਿਨ ਪਾਇਆ ਮੋਖ ਦੁਆਰ, ਮਨਮੁਖ ਹੁਕਮ ਨਾ ਜਾਣੀ ਤਿਨ ਮਾਰੇ ਜਮ ਜਾਂਦਾਰ, ਗੁਰਮੁਖ ਜਿਨੀ ਅਰਾਧਿਆ ਤਿਨੀ ਤਰਿਆ ਭੋਜਲ ਸੰਸਾਰ, ਸਭ ਔਗੁਣ ਗੁਣੀ ਮਿਟਾਇਆ ਗੁਰ ਆਪੇ ਬਖਸਨ ਹਾਰ, ਪੌੜੀ ਹਰ ਕੀ ਭਗਤਾ ਪ੍ਰਤੀਤ ਹਰ ਸਭ ਕੁਛ ਜਾਣਦਾ, ਹਰ ਜੇਬੜ ਨਾਹੀਂ ਕੋਈ ਜਾਣ ਹਰ ਧਰਮ ਵਿਚਾਰਦਾ, ਕਾੜਾ ਅੰਦੇਸਾ ਕਿਉਂਕਿ ਜੇ ਜਾਂ ਨਾਹੀਂ ਅਧਰਮ ਮਾਰਦਾ, ਸੱਚਾ ਸਾਹਿਬ ਸੱਚ ਨਿਉ ਪਾਪੀ ਨਰ ਹਾਰਦਾ, ਸਲਾਹੋ ਭਗਤੋ ਕਰ ਜੋੜ ਹਰ ਭਗਤ ਜਨ ਤਾਰਦਾ, ਸਲੋਕ ਮਹੱਲਾ ਤੀਜਾ, ਆਪਣੇ ਪ੍ਰੀਤ ਮਿਲ ਰਹਾ ਤਰਖਾਂ ਓਰ ਧਾਰ, ਸਲਾਹੀ ਸੋ ਪ੍ਰਭ ਸਦਾ ਸਦਾ ਗੁਰ ਕੇ ਹੇਤ ਪਿਆਰ, ਨਾਨਕ ਜਿਸ ਨਦਰ ਕਰੇ ਤਿਰ ਮੇਲ ਤਿਸ ਮੇਲ ਲਏ ਸਾਈ ਸੁਹਾਗਣ ਨਾਰ, ਮਹੱਲਾ ਤੀਜਾ, ਗੁਰਸੇਵਾ ਤੇ ਹਰ ਪਾਈਏ ਜਾਕੂ ਨਦਰ ਕਰੇ, ਮਾਣਸ ਤੇ ਦੇਵਤੇ ਭਏ ਧਿਆਇਆ ਨਾਮ ਹਰੇ, ਹੋਮੇ ਮਾਰ ਮਿਲਾਇਨ ਗੁਰ ਕੇ ਸ਼ਬਦ ਤਰੇ, ਨਾਨਕ ਸਹਿ ਸਮਾਇਨ ਹਰੇ ਆਪਣੀ ਕਿਰਪਾ ਕਰੇ, ਪੌੜੀ ਹਰ ਆਪਣੀ ਭਗਤ ਕਰਾਏ ਵਡਿਆਈ ਵੇਖਾ ਲਿਅਨ, ਆਪਣੀ ਆਪ ਕਰੇ ਪ੍ਰਤੀਤ ਆਪੇ ਸੇਵਕਾ ਲਿਅਨ, ਹਰ ਭਗਤਾਂ ਨੂੰ ਦੇ ਆਨੰਦ ਥਿਰ ਘਰੀ ਬਹਾ ਲਿਅਨ, ਪਾਪੀਆਂ ਨੂੰ ਨਾ ਦੇਈ ਥਿਰ ਰਹਿਣ ਚੁਣ ਨਰਕ ਘੋਰ ਜਾ ਲਿਅਨ, ਹਰ ਭਗਤਾਂ ਨੂੰ ਦੇ ਪਿਆਰ ਕਰ ਅੰਗ ਨਿਸਤਾਰੀਅਨ, ਸਲੋਕ ਮਹੱਲਾ ਪਹਿਲਾ, ਕੁਬੁੱਧ ਡੂਮਣੀ ਕੁਦਾਇਆ ਕਸੈਣ, ਪਰ ਨਿੰਦਾ ਘੱਟ ਜੂੜੀ ਮੁੱਠੀ ਕ੍ਰੋਧ ਚੰਡਾਲ, ਕਾਰੀ ਕੱਢੀ ਕਿਆ ਥੀਏ ਜਾਂ ਚਾਰੇ ਬੈਠੀਆਂ ਨਾਲ, ਸੱਚ ਸੰਜਮ ਕਰਨੀ ਕਾਰਾ ਨਾਵਣ ਨਾ ਹੋ ਜਪੇਹੀ, ਨਾਨਕ ਅੱਗੇ ਉਤਮ ਸੇਹੀ ਜੇ ਪਾਪਾਂ ਪੰਧ ਨਾ ਦੇਈ, ਮਹੱਲਾ ਪਹਿਲਾ, ਕਿਆ ਹੰਸ ਕਿਆ ਬਗਲਾ ਜਾਕੂ ਨਦਰ ਕਰੇ, ਜੋ ਤਿਸ ਭਾਵੇ ਨਾਨਕਾ ਕਾਗੋਂ ਹੰਸ ਕਰੇ, ਪੌੜੀ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਏ, ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀਏ, ਭੈ ਪੰਜਨ ਮਿਹਰਬਾਨ ਦਾਸ ਕੀ ਰਾਖੀਏ, ਨਾਨਕ ਹਰ ਗੁਣ ਗਾਏ ਲਖ ਪ੍ਰਭ ਲਾਖੀਏ, ਸਲੋਕ ਮਹੱਲਾ ਤੀਜਾ, ਜਿਉ ਪੰਡ ਸਭ ਤਿਸਕਾ ਸਭਸੇ ਦੇ ਆਧਾਰ, ਨਾਨਕ ਗੁਰਮੰਗ ਸੇਵੀਏ ਸਦਾ ਸਦਾ ਦਾ ਤਾਰ, ਹੋ ਬਲਿਹਾਰੀ ਤਿਨ ਕੋ ਜਨ ਧਿਆਇਆ ਹਰ ਨਿਰੰਕਾਰ, ਉਹਨਾਂ ਕੇ ਮੁਖ ਸਦ ਉਜਲੇ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ, ਮਹੱਲਾ ਤੀਜਾ, ਸਤਿਗੁਰ ਮੇਰੇ ਉਲਟੀ ਭਈ ਨਾਮਨਿਤ ਖਰਚੋ ਖਾਓ, ਅਠਾਰਾਂ ਸਿੱਧੀ ਪਿੱਛੇ ਲੱਗੀਆਂ ਫਿਰਨ ਨਿਜ ਘਰ ਵਸੇ ਨਿਜ ਥਾਏ, ਅਣਹਦ ਧੁਨੀ ਸਦ ਵੱਜਦੇ ਉਨਮਨ ਹਰ ਲਿਵਲਾਏ, ਨਾਨਕ ਹਰ ਭਗਤ ਤਿਨਾ ਕਹਿ ਮਨ ਵਸੇ ਜਿਨ ਮਸਤਕ ਲਿਖਿਆ ਤੁਰ ਪਾਏ, ਪੌੜੀ ਹੋ ਢਾਡੀ ਹਰ ਪ੍ਰਭ ਖਸਮ ਕਾ ਹਰ ਕੇ ਦਰ ਆਇਆ, ਹਰ ਅੰਦਰ ਸੁਣੀ ਪੂਕਾਰ ਢਾਡੀ ਮੁਖ ਲਾਇਆ, ਹਰ ਪੁੱਛਿਆ ਢਾਡੀ ਸਦ ਕਹਿ ਕਿਤ ਅਰਥ ਤੂੰ ਆਇਆ, ਨਿਤ ਦੇਵੋ ਦਾਨ ਦਿਆਲ ਪ੍ਰਭ ਹਰ ਨਾਮ ਧਿਆਇਆ, ਹਰ ਦਾਤੇ ਹਰ ਨਾਮ ਜਪਾਇਆ, ਨਾਨਕ ਪਹਿਨਾਇਆ ਸੁਧ ਏਕ ਓਂਕਾਰ ਸਤਿਗੁਰ ਪ੍ਰਸਾਦ।

ਨਹੀਂ ਜਰਾ ਮਰਨ ਭੋ ਵਿਸਰ ਗਿਆ ਕਟੰਬ ਦੇਖ ਬਿਕਸੇ ਕਮਲਾ ਜਿਉ ਪਾਰ ਕਰ ਜੋਹੇ ਕਪਟ ਨੜਾ ਦੂੜਾ ਆਇਓ ਜੰਮੇ ਤਨਾ ਤਿੰਨ ਅਗਰਲੇ ਮੈਂ ਰਹਿ ਨਾ ਜਾਏ ਕੋਈ ਕੋਈ ਸਾਜਨ

ਰਾਜੇ ਜਾ ਕੀ ਸ੍ਰੇਸ਼ਟ ਜਾ ਕੀ ਦ੍ਰਿਸ਼ਟ ਨਾਦ ਲਿਬ ਲਾਗੇ ਰਹੋ ਪਾਠੀ ਕੰਗਣ ਸੰਗਿਆ ਔਰ ਚੁੰਗਿਆ ਕਣਕ ਕਲਸ ਇੱਕ ਪਾਇਆ ਇਸ ਮੇ ਧਾਰ ਚੋਏ ਅਤ ਨਿਰਮਲ ਰਸ ਮੇ ਰਸ ਨਹੀਂ ਚੁਆਇਆ ਏਕ ਜੋ ਬਾਤ

ਸਤਿਗੁਰੂ ਪ੍ਰਸਾਦ ਰੇ ਨਰ ਗਰਭ ਕੁੰਡਲ ਜਬ ਆਸ਼ਤ ਉਰਦ ਧਿਆਨ ਲਿਬ ਲਾਗਾ ਮ੍ਰਿਤਕ ਪਿੰਡ ਪਦ ਮਾਦਨਾ ਐਨਸ ਏਕ ਅਗਿਆਨ ਸੋ ਨਾਗਾ ਤੇ ਸੰਦਿਨ ਸੰਭਲ ਕਸ਼ਟ ਮਹਾਂ ਦੁੱਖ ਅਬ ਚਿਤ ਅਧਿਕ ਪਸਾਰਿਆ ਗਰਭ ਛੋੜ ਮਿੱਤਰ ਮੰਡਲ ਆਇਆ ਤੋ ਨਰ ਹਰ ਮਨੋ ਬੈਸਾਰਿਆ ਫਿਰ ਪਛਤਾਵੇਗਾ ਮੂੜਿਆ ਤੂੰ ਕਵਨ ਕੋ

ਮਿਸ ਮੇਦ ਅੰਮ੍ਰਿਤ ਬਿਖ ਚਾਖੀ ਤੋ ਪੰਚ ਪ੍ਰਗਟ ਸੰਤਪੇ ਜਪ ਤਪ ਸੰਜਮ ਛੋੜ ਸੋ ਕਿਰਤ।

ਕਰ ਕੇਸ ਕੁਸਮ ਤੇ ਤੋਲੇ ਸਾਪਤ ਪਤਾਲ ਕੀ ਬਾਣੀ ਲੋਚਨ ਸਰਮੇ ਬਦ ਬੁਲ ਨਾ ਠੀ ਤਾ ਕਾਮ ਪਪੇ ਸਮਦਾਨੀ।

ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭ ਗੁਰ ਪ੍ਰਸਾਦ ਹਰ ਹਰ ਨਾਮ ਮੈਂ ਹਰ ਮਨ ਪਾਇਆ ਬੜ ਭਾਗੀ ਹਰ ਨਾਮ ਧਿਆਇਆ ਗੁਰਪੂਰੇ ਹਰ ਨਾਮ ਸਿੱਧ ਪਾਈ ਕੋ ਬਿਰਲਾ ਗੁਰਮਤ ਚੱਲੇ ਜੀਓ ਮੈਂ ਹਰ ਹਰ ਖਰਚ ਲਿਆ ਬਨ ਪੱਲੇ ਮੇਰਾ ਪ੍ਰਾਣ ਸਖਾਈ ਸਦਾ ਨਾਲ ਚੱਲੇ ਗੁਰਪੂਰੇ ਹਰ ਨਾਮ ਦੜਾਇਆ ਹਰ ਨਿਹਚਲ ਹਰ ਧਨ ਪੱਲੇ ਜੀਓ ਹਰ ਹਰ ਸੱਜਣ ਮੇਰਾ ਪ੍ਰੀਤਮ ਰਾਇਆ ਕੋਈ ਆਨ ਮਿਲਾਵੇ ਮੇਰੇ ਪ੍ਰਾਣ ਜਵਾਇਆ ਹੋਂ ਰਹਿ ਨਾ ਸਕਾਂ।

ਧਨ ਧਨ ਖੋਜ ਪਲਾਈ ਕਿਉਂ ਪਿਆਰਾ ਪ੍ਰੀਤਮ ਮਿਲੇ ਮੇਰੀ ਮਾਈ ਸਤ ਸੰਗਤ ਖੋਜ ਦਸਾਈ ਵਿੱਚ ਸੰਗਤ

दीन सतगुर सरनाई, हर हर नाम बूंद मुख पाई, हर जल निद हम जल के।

ਹਰ ਪ੍ਰਭ ਇੱਕ ਫਾ ਪਰਪਾਤੀ ਮਹੱਲਾ ਚੌਥਾ ਗੁਰ ਸਤ ਗੁਰ ਨਾਮ ਦ੍ਰਿੜਾਇਓ ਹਰ ਹਰ ਹਮ ਉਵੈ ਜੀਵੈ ਹਰ ਜਪ ਪਹਾਉ ਤਨ ਤਨ ਗੁਰੂ ਗੁਰ ਸਤਿਗੁਰ ਪੂਰਾ ਵਿਖ ਡੁੱਬਦੇ ਬਾਂਹਾਂ ਦੇ ਕੱਢ ਪਹਾ ਜਪ ਮਨ ਰਾਮ ਨਾਮ ਅਰਥੰ ਬਾ ਉਪਜੰਪ ਉਪਾਏ ਨਾ ਪਾਈਏ ਕਤ ਹੂੰ ਗੁਰਪੂਰੈ ਹਰ ਪ੍ਰਭ ਲਾਭਾ ਰਹਾਉ।

ਜਿਉਂ ਕੋਲ ਕਮਾਈ ਤਿਸ ਸੱਚੇ ਗੁਰ ਦਰਬਾਰੇ ਜਿਓ ਰਾਓ ਭਾਗ ਹੋਇਆ ਗੁਰ ਸੰਤ ਮਲਾਇਆ ਪ੍ਰਭਿਆ ਬਨਸੀ ਕਰ ਮੇ ਪਾਇਆ ਸੇਵ ਕਰੀ ਪਲ ਚਸਾ ਨਾ ਵਿਛੜਾ

ਨਿਦ ਤੇਰੇ ਅਖੋਟ ਭੰਡਾਰਾ ਜਿਸ ਤੂੰ ਦੇ ਸੋ ਤ੍ਰਿਪਤੀ ਅਕਾਵੇ ਸੋਈ ਭਗਤ ਤੁਮਾਰਾ ਜੀਓ ਸਭ ਕੋ ਆਸੇ ਤੇਰੀ ਬੈਠਾ ਘਟ ਘਟ ਅੰਤ

ਆਪੇ ਤਾਕਤ ਬੈ ਸੱਚ ਨਿਆਈ ਸਭ ਚੁੱਕੀ ਕੂਕ ਪੁਕਾਰਿਆ ਜੀਓ ਜੇ ਹਾਂ ਡਿੱਠਾ ਮੈਂ ਤੇ ਹੋ ਕਿਹਾ ਤੀਸਰਾ ਸਿਆਇਆ ਜਿਨ ਭੇਦ ਲਿਆ ਜੋਤੀ ਜੋਤ ਮਿਲੀ ਸੁੱਖ ਪਾਇਆ

ਹਰ ਧਿਆਵ ਗੁਰਮੁਖ ਗਾਤੀ ਜੀਓ, ਗੁਰਮੁਖ ਮਧਸੂਦਨ ਨਿਸਤਾਰੇ, ਗੁਰਮੁਖ ਸੰਗੀ ਕ੍ਰਿਸ਼ਨ ਮਰਾਰੇ, ਦਿਆਲ ਦਮੋਦਰ ਗੁਰਮੁਖ ਪਾਈਏ,

ਵੇਲਾ ਜਿਤ ਮੈਂ ਸਤਿਗੁਰ ਮਿਲਿਆ ਸਫਲ ਦਰਸ਼ਨ ਨੇਤਰ ਭੇਖਤ ਧਰਿਆ ਧਨ ਮੂਰਤ ਜਸੇ ਪਲ ਖੜੀਆਂ ਧਨ ਸੋ ਓਏ ਸੁਹਾਗ ਸ ਜੋਗਾ ਜੀਓ ਉੱਦਮ ਕਰਤ ਮਨ ਨਿਰਮਲ ਹੋਇਆ ਹਰ ਮਾਰਗ ਚਲਤ ਭਰਮ ਸਗਲਾ ਖੋਇਆ ਨਾਮ ਨਦਾਨ ਸਤਿਗੁਰ ਸੁਨਾਇਆ ਮਿਟ ਗਏ ਸਗਲੇ ਰੋਗਾ ਜੀਓ ਅੰਤਰ ਵਾਰ ਤੇਰੀ ਬਾਣੀ ਤੁਧ ਆਪ ਕਥੀ ਤੈਂ ਆਪ ਬਖਾਣੀ ਗੁਰ ਕਿਹਾ

ਸੱਚ ਬੋਲੇ ਬੋਲਾਵੈ ਪਿਆਰ, ਗੁਰ ਕਾ ਸ਼ਬਦ ਕਰਨੀ ਹੈ ਸਾਰ। ਹਰ ਜਸ ਕਰਮ ਧਰਮ ਪਤ ਪੂਜਾ, ਕਾਮ ਕ੍ਰੋਧ ਅਗਨੀ ਮੈਂ ਪੂੰਜਾ। ਹਰ ਰਸ ਚਾਖਿਆ ਤੋ ਮਨ ਭੀਜਾ, ਪ੍ਰਮਤ ਨਾਨਕ ਅਵਰ ਨ ਦੂਜਾ। ਪ੍ਰਭਾਤੀ ਮਹੱਲਾ ਪਹਿਲਾ, ਰਾਮ ਨਾਮ ਜਪ ਅੰਤਰ ਪੂਜਾ, ਗੁਰੂ ਸ਼ਬਦ ਵਿਚਾਰ ਅਵਰ ਨਹੀਂ ਦੂਜਾ। ਏਕੋ ਰਵ ਰਿਹਾ ਸਭ ਠਾਈ, ਅਵਰ ਨ ਦਿਸੈ ਕਿਸ ਪੂਜ ਚੜ੍ਹਾਈ। ਰਹਾਉ ਮਨ ਤਨ ਆਗੈ ਜੀ ਅੜਾ, ਤੁਝ ਪਾਸ ਜਿਉ ਭਾਵੈ ਤਿਉ ਰੱਖੋ ਅਰਦਾਸ। ਸੱਚ ਜਿਹਵਾ ਹਰ ਰਸਨ ਰਸਾਈ, ਗੁਰਮਤਾ ਛੂਟ ਸਭ ਪ੍ਰਭ ਸਰਨਾਏ। ਕਰਮ ਧਰਮ ਪ੍ਰਭ ਮੇਰੇ ਕੀਆ, ਨਾਮ ਵਡਾਈ ਸੇਰਾ ਕਰਮ ਕੀਆ। ਸਤਿਗੁਰ ਕੈ ਵਸ ਚਾਰ ਪਦਾਰਥ, ਤੀਨ ਸਮਾਏ ਏਕ ਕਿਰਤਾਰਥ। ਸਤਿਗੁਰ ਦੀ ਆਏ ਮੁਕਤ ਧਿਆਨਾ, ਹਰ ਪਦ ਚੀਨ ਭਏ ਪ੍ਰਧਾਨਾ। ਮਨ ਤਨ ਸੀਤਲਾ, ਗੁਰਬੂਝ ਬਜਾਈ ਪ੍ਰਭ ਨਿਵਾਜਾਏ। ਕਿਨ ਕੀਮਤ ਪਾਏ

ਪਹਿਲਾ ਇੱਕ ਧੋਰਾ ਬਖਸ਼ਲਾ ਗੁਰਪੂਰਾ ਸੱਚੀ ਬਣਤ ਬਣਾਈ ਹਰ ਰੰਗ ਰਾਤੇ ਸਦਾ ਰੰਗ ਸਾਚਾ ਦੁੱਖ ਬਿਸਰੈ ਪਤ ਪਾਏ ਝੂਠੀ ਦੁਰ

ਦੀਵਾਨ ਇਹੋ ਮਣਵਾ ਖਿਨ ਊਬ ਪਿਆਲੀ ਜਬ ਲਾਗੋ ਸ਼ਬਦ ਨਾ ਜਾਨੇ ਭੂਖ ਪਿਆਸਾ ਜਗ ਭਾਉ ਤਿਪਤ ਨਹੀਂ ਬੇਨਵ ਸਤਿਗੁਰ ਪਾਏ।

ਸੱਚੀ ਭਗਤਾ ਸੱਚਾ ਹਰ ਮੰਦਰ ਪ੍ਰਗਟੀ ਸਾਚੀ ਸੋਏ ਰਹਾਉ। ਹਰ ਮੰਦਰ ਇਹੋ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ। ਮਨ ਮੁਖ ਮੂਲ ਨਾ ਜਾਣਨੀ ਮਾਨਸ ਹਰ ਮੰਦਰ ਨਾ ਹੋਏ। ਹਰ ਮੰਦਰ ਹਰ ਜੀਉ ਸਾਜਿਆ ਰੱਖਿਆ ਹੁਕਮ ਸਵਾਰ। ਤੁਰਲੇਖ ਲਿਖਿਆ ਸੋ ਕਮਾਵਣਾ ਕੋਏ ਨਾ ਮੇਟਨਹਾਰ। ਸ਼ਬਦ ਚੀਨ ਸੁਖ ਪਾਇਆ ਸੱਚੈ ਨਾਏ ਪਿਆ। ਹਰ ਮੰਦਰ ਸਬਦੇ ਸੋਹੇ ਨਾ ਕੰਚਨ ਕੋਟ ਅਪਾਰ। ਹਰ ਮੰਦਰ ਇਹੋ ਜਗਤ ਹੈ ਗੁਰ ਬਿਨ ਘੋਰ ਅੰਧਾਰ। ਦੂਜਾ ਭਾਉ ਕਰ ਪੂਜਦਾ ਮਨ ਮੁਖ ਅੰਧ ਗਵਾਰ। ਜਿੱਥੇ ਲੇਖਾ ਮੰਗੀਆ ਤਿੱਥੇ ਦੇਹ ਜਾਤ ਨਾ ਜਾਏ। ਸਾਚ ਰਤੇ ਸੇ ਉਬਰ ਦੁਖੀਆ ਦੂਜੇ ਪਹਾਏ।

ਗੁਰ ਧਾਰ। ਗੁਰ ਕੀ ਬਾਣੀ ਗੁਰ ਤੇ ਜਾਤੀ, ਜੇ ਸ਼ਬਦ ਰਤੈ ਰੰਗ ਲਾਏ, ਪਵਿੱਤ ਪਾਵਣ ਸੇ ਜਨ ਨਿਰਮਲ, ਹਰ ਕੈ ਨਾਮ ਸਮਾਏ। ਹਰ ਮੰਦਰ ਆਉ ਹਰ ਕਾ ਹਾਟ ਹੈ, ਰੱਖਿਆ ਸ਼ਬਦ ਸਵਾਰ, ਤਿਸ ਵਿੱਚ ਸਬਦਾ ਏਕ ਨਾਮ, ਗੁਰਮੁਖ ਲੈਣ ਸਵਾਰ।

ਸਤਿਸੰਗ ਹਰ ਪਾਈਐ ਮਨ ਸਹੀ ਕਰਮ ਕਮਾਏ ਰਹਾਉ ਗੁਰਮੁਖ ਸਹਿਜ ਧੁਨ ਉਪਜੈ ਦੁੱਖ ਹਉਮੈ ਵਿੱਚੋਂ ਜਾਇ ਹਰ ਨਾਮਾ ਹਰ ਮਨ ਵਸੈ ਸਹਿਜੇ ਹਰ ਗੁਣ ਗਾਇ ਗੁਰਮਤੀ ਮੁਖ ਸੋਹਿਣੈ ਹਰ ਰਾਖਿਆ ਉਰਤ ਹਰ ਐਥੈ ਉਥੇ ਸੁਖ ਘਣਾ ਜਪ ਹਰ ਹਰ ਉਤਰੇ ਪਾਰ

ਤ੍ਰਿਗ ਖਣਾ ਤ੍ਰਿਗ ਪੈਨਣਾ ਜਿੰਨਾ ਦੂਜੇ ਪਾਹੇ ਪਿਆਰ ਬਿਸ਼ਟਾਵ ਕੇ ਕੀੜਾ ਬਿਸ਼ਟਾ ਰਾਤੇ ਮਾਰਵ ਜਮਹ ਹੋਹ ਖੁਆਰ ਜਿਨ ਕਉ

ਮੰਗਾ ਬੇਪਹਾਸ ਪਰਪਾਤੀ ਮਹੱਲਾ ਪੰਜਵਾ ਹਸਤਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਾਤ ਪਿਤਾ ਭਾਈ ਸੁਤ ਬਨਤਾ ਚੁਗ ਹੈ ਚੋਗ ਆਨੰਦ ਸਿਉ ਜੁਗਤਾ ਉਰਜ ਪਰਿਉ ਮਨ ਮੀਠ ਮੋਹਾਰਾ ਗੁਣ ਗਾਹਕ ਮੇਰਾ ਪ੍ਰਾਣ ਆਧਾਰਾ ਏਕ ਹਮਾਰਾ ਅੰਤਰਜਾਮੀ ਤਰ ਏਕ ਮੈਂ ਟੇਕ ਏਕ ਸਕੀ ਸਿਰ ਸਾਹ ਵੱਡ ਪੁਰਖ ਸੁਆਮੀ ਰਹਾਉ ਛਲ ਨਾਗਨ ਸਿਉ ਮੇਰੀ ਟੂਟਣ ਹੋਈ ਗੁਰ ਕਹਿਆ ਇਹ ਝੂਠੀ ਧੋਹੀ

ਮੂਰਖ ਹੋਡੀ ਇਹੋ ਨੀਕ ਹਰ ਘਰ ਕਹੀ ਨਾ ਪਾਏ ਹਮ ਗੁਰ ਰਾਖ ਲੀਏ ਲਿਵ ਲਾਏ ਇਨ ਲੋਗਣ ਸਿਓ ਹਮ ਭਏ ਬੈਰਾਈ ਏਕ ਗ੍ਰਹਿ ਮੈਂ ਦੋਇ ਨਾ ਖਟਾਈ

ਅਹੋ ਨਾਨਕ ਗੁਰ ਕੀਆ ਨਿਬੇਰਾ ਪਰਪਾਤੀ ਮਹੱਲਾ ਪੰਜਵਾ ਮਨ ਮਹਿ ਕ੍ਰੋਧ ਮਹਾ ਅਹੰਕਾਰਾ ਪੂਜਾ ਕਰਹਿ ਬਹੁਤ ਬੇਸਥਾਰਾ ਕਰ ਇਸ਼ਨਾਨ ਤਨ ਚੱਕਰ ਬਣਾਏ ਅੰਤਰ ਕੀ ਮਲ ਕਬ ਹੀ ਨਾ ਜਾਏ ਇਤ ਸੰਯਮ ਪ੍ਰਭ ਕਿਨਹੀ ਨਾ ਪਾਇਆ ਭਗਵਤੀ ਮੁੰਦਰਾ ਮਨ ਮੋਹਿਆ ਮਾਇਆ ਰਹਾਉ ਪਾਪ ਕਰਹਿ ਪੰਚਾਂ ਕੇ ਬਾਸਰੇ ਤੀਰਥ ਨਹਾਇ ਕਹਿ ਸਭ ਉਤਰੈ ਬਹੁ ਰਉ ਕਮਾਵਹਿ ਹੋਏ ਨਿਸੰਕ ਜਮ ਪੁਰ ਬਾਂਧ ਕਰੈ ਕਾਲੰਕਾ ਕੂੰਗਰ ਬਾਂਧ ਬਜਾਵੇ ਤਾਲਾ ਅੰਤਰ ਕਪਟ ਫਿਰੈ ਬੇਤਾਲਾ ਵਰਮੀ ਮਾਰੀ ਸਾਪ ਨ ਮੂਆ ਪ੍ਰਭ ਸਭ ਕਿਸ ਜਾਣੈ ਜਿਨ ਤੂੰ ਕੀਆ ਪੂਅਰ ਤਾਪ ਗੇਰੀ ਕੇ ਬਸ ਤਰਾ ਅਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ ਦੇਸ਼ ਛੋੜ ਪਰਦੇਸੇ ਤਹਾਇਆ ਪੰਚ ਚੰਡਾਲ ਨਾਲੇ ਲੈ ਆਇਆ ਕਾਨ ਫਰਾਏ ਹਿਰਾਏ ਟੂਕਾ ਕਰ ਕਰ ਮੰਗੇ ਤ੍ਰਿਪਤਾਵਣ ਤੇ ਚੂਕਾ ਬਣਤਾ ਛੋੜ ਬਦ ਨਦਰ ਪਰ ਨਾਰੀ ਵੇਸ ਨ ਪਾਈਆ ਮਹਾ ਦੁਖਿਆਰੀ ਬੋਲੇ ਨਾਹੀ ਹੋਏ ਬੈਠਾ ਮੋਨੀ ਅੰਤਰ ਕਲਪ ਭਵਾਈਆ ਜੋਨੀ ਅੰਨ ਤੇ ਰਹਿਤਾ ਦੁੱਖ ਦੇਹੀ ਸਹਿਤਾ ਹੁਕਮ ਨ ਬੂਝਾ ਵਿਆਪਿਆ ਮਮਤਾ ਬਿਨ ਸਤ ਗੁਰ ਕਿਨੈ ਨਾ ਪਾਈ ਪਰਮ ਗਤੇ ਪੂਛੋ ਸਗਲ ਬੇਦ ਸਿਮਰਤੈ ਮਨ ਮੁਖ ਕਰਮ ਕਰੈ ਆਜਾਈ ਜਿਉ ਬਾਲੂ ਘਰ ਠੌਰ ਨਾ ਠਾਈ ਜਿਸ ਨੋ ਪਹੇ ਗੋਬਿੰਦ ਦਿਆਲਾ ਗੁਰ ਕਾ ਬਚਨ ਤਿਨ ਬਾਧਿਓ ਪਾਲਾ ਕੋਟ ਮਦੇ ਕੋਈ ਸੰਤ ਦਿਖਾਇਆ ਨਾਨਕ ਤਿਨ ਕਾ ਸੰਗ ਤਰਾਇਆ ਜੇ ਹੋਵੇ ਭਾਗ ਤਾਂ ਦਰਸ਼ਨ ਪਾਈਐ ਆਪ ਤਰੈ ਸਭ ਕੁਟੰਬ ਤਰਾਈਐ ਰਹਾਉ ਦੂਜਾ ਪਰਪਾਤੀ ਮਹੱਲਾ ਪੰਜਵਾਂ

ਹਰਿ ਉਚੇਤੇ ਉਚਾ ਪ੍ਰਭ ਥਾਨ ਹਰ ਜਨ ਲਾਭ ਸਹਿਜ ਧਿਆਨ ਦਾਸ ਦਸਨ ਕੀ ਬਾਸ਼ੋ ਧੂਰਾ ਸਰਬ ਕਲਾ ਪ੍ਰੀਤਮ ਭਰਪੂਰਾ ਮਾਤ ਪਿਤਾ ਹਰ ਪ੍ਰੀਤਮ ਨੇਰਾ ਮੀਤ ਸਾਜਨ ਪਰਵਾਸਾ ਤੇਰਾ ਕਰ ਗਹਿਲੀਨੇ ਆਪਣੇ ਦਾਸ

ਮਨ ਮਾਨਕ ਲਿਵ ਤਤ ਲੁਕਾਨਾ ਜੋ ਕਿਸ ਹੋਆ ਸੋ ਤੇਰਾ ਭਾਣਾ ਜੋ ਇਵ ਬੂਝੈ ਸੋ ਸਹਿਜ ਸੁਮਾਣਾ ਕਹਿਤ ਕਬੀਰ ਕਿਲ ਬਿਖ ਗਏ ਖੀਣਾ ਮਨ ਭਇਆ ਜਗ ਜੀਵਨ ਲੀਣਾ ਪ੍ਰਭਾਤੀ ਅਲਹੋ ਏਕ ਮਸੀਤ ਬਸਤ ਹੈ।

ਪਸ਼ਮ ਅੱਲਾਹ ਮੋਕਮ ਦਿਲ ਮੈਂ ਖੋਜਾ ਦਿਲ ਦਿਲ ਖੋਜੋ ਇਹੀ ਥੋਰ ਮੋਕਮ

ਇਹ ਕਹਿ ਮਾਹੇ ਨਿਧਾਨਾ ਕਹਾਂ ਉਡੀ ਸਹਿ ਮਜਨ ਕੀ ਆਉ ਕਿਆ ਮਸੀਤ ਸਿਰ ਨਹਾਏ ਦਿਲ ਮੈਂ ਕਪਟ ਨਿਵਾਜ ਗੁਜ਼ਾਰ ਕਿਆ ਹਜ ਕਾ ਬੇ ਜਾਏ ਇਹਤੇ ਔਰਤ ਮਰਦਾ ਸਾਜੇ ਇਹ ਸਭ ਰੂਪ ਤੁਮਾਰੇ ਕਬੀਰ ਪੂੰਗਰਾ ਰਾਮ ਅੱਲਾਹ ਕਾ ਸਭ ਗੋਰਾ ਪੀਰ ਹਮਾਰੇ ਕਹਿਤ ਕਬੀਰ ਸੁਣੋ ਨਰ ਨਰਵਾ ਪਰਹੋ ਏਕ ਕੀ ਸਰਨਾ ਕੇਵਲ ਨਾਮ ਜਪੋ ਰੇ ਪ੍ਰਾਨੀ ਤਬ ਹੀ ਨਿਹਚੈ ਤਰਨਾ ਪ੍ਰਭਾਤੀ ਅਵਲਵ ਅੱਲਾਹ ਨੂਰ ਉਪਾਇਆ ਕੁਦਰਤ ਕੇ

ਲੋਗਾਉ ਭਰਮ ਨਾਉ ਪੁਹਲੋ ਪਹਾਈ ਖਾਲਕਾਉ ਖਲਕਾਉ ਖਲਕ ਮੈਂ ਖਾਲਕ ਪੂਰ ਰਹਿਓ ਸਰਬ ਠਾਈ ਰਹਾਉ ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨ ਹਾਰ ਨਾ ਕਸ ਪੋਚ ਮਾਟੀ ਕੇ ਭਾਂਡ ਨਾ ਕਸ ਪੋਚ ਕੁੰਭਾਰ ਸਭ ਮੈਂ ਸੱਚਾ ਏਕੋ ਸੋਈ ਤਿਸ ਕਾ ਕੀਆ ਸਭ ਕਸ ਹੋਈ।

ਅਰਪਾਤੀ ਬੇਦ ਕਤੇਬ ਕਹੋ ਮਤ ਝੂਠਾ ਝੂਠਾ ਜੋ ਨਾ ਵਿਚਾਰੈ।

ਪੱਕਰ ਜੀਵਾਨਿਆਂ ਦੇਹ ਬਿਨਾਸੀ ਮਾਟੀ ਕਾ ਬਿਸਮਿਲ ਕੀਆ ਜੋਤ ਸਰੂਪ

ਕਿਹਾ ਜਿਕਾ ਬਹਿ ਜਾਇਆ, ਤੂੰ ਨਾ ਪਾਕ ਪਾਕ ਨਹੀਂ ਸੂਝਿਆ, ਤਿਸ ਕਾ ਬ੍ਰਹਮ ਨਾ ਜਾਣਿਆ। ਕਹਿ ਕਬੀਰ, ਪਿਸਤ ਤੇ ਚੂਕਾ ਦੋਜਗ ਸਿਓ ਮਨ ਮਾਨਿਆ, ਪਰ ਪਾਤੀ ਸੁਣ ਸੰਦਿਆ, ਤੇਰੀ ਦੇਵ ਦਿਵਾ ਕਰ ਅੱਦ ਪਤ ਆਦ ਸਮਾਈ, ਸਿੱਧ ਸਮਾਧ ਅੰਤ ਨਹੀਂ ਪਾਇਆ, ਲਾਗ ਰਹੇ ਸਰਨਾਈ। ਦੇਹੋ ਆਰਤੀ ਹੋ ਪੁਰਖ ਨਿਰੰਜਨ, ਸਤਿਗੁਰ ਪੂਜੋ ਪਹਾਈ। ਠਾਡਾ ਬ੍ਰਹਮਾ ਨਿਗਮ ਵਿਚਾਰਾ, ਅਲਖ ਨਾਵ ਲਖਿਆ ਜਾਈ ਰਹਾਉ, ਤਤ ਤੇ ਲਾਉ ਨਾਮ ਕੀ ਅਬਾਤੀ, ਦੀਪਕ ਦੇਹ ਉਜਿਆਰਾ, ਜੋਤ ਲਾਏ ਜਗਦੀਸ਼ ਜਗਾਇਆ, ਬੂਝਾ ਬੂਝਣਹਾਰਾ, ਪੰਚੇ ਸ਼ਬਦ ਅਨਹਦ ਬਾਜੈ, ਸੰਗੇ ਸਾਰੰਗ ਪਾਨੀ, ਕਬੀਰ ਦਾਸ ਤੇਰੀ ਆਰਤੀ ਕੀਨੀ, ਨਿਰੰਕਾਰ ਨਿਰਬਾਨੀ, ਪ੍ਰਭਾਤੀ ਬਾਣੀ ਭਗਤਾ, ਨਾਮ ਦੇਵ ਜੀ ਕੀ ਇੱਕ ਓਅੰਕਾਰ, ਸਤਿਗੁਰ ਪ੍ਰਸਾਦ।

ਸਾਰੀ ਮਨ ਬਾਸਾ ਨਨ ਪੇਦੀ ਪਰਮਤ ਹੈ ਸੰਸਾਰੀ ਗੁਰ ਕੈ ਸ਼ਬਦ ਇਹੋ ਮਨ ਰਾਤਾ ਦੁਬਦਾ ਸਹਿਜ ਸਮਾਣੀ ਸਭੋ ਹੁਕਮ ਹੈ ਆਪੇ ਨਿਰਭਉ ਸਮਤ ਵਿਚਾਰੀ ਜੋ ਜਨ ਜਾਣ ਭਜੈ ਪਰਖੋਤਮ ਤਾਚੀ ਅਵਗਤ ਬਾਣੀ ਨਾਮਾ ਕਹਿ ਜਗ ਜੀਵਨ ਪਾਇਆ ਹਿਰਦੈ ਅਲਖ ਬੇਡਾਣੀ ਪਰਭਾਤੀ

ਰਾਵੈ ਸਾਰੂਪ ਬਖਾਨਿਆ ਗੋਬਿੰਦ ਗਾਜੈ ਸ਼ਬਦ ਬਾਜੈ ਆਨੰਦ ਰੂਪੀ ਮੇਰੋ ਰਾਮਈਆ ਰਹਾਉ ਬਾਵਣ ਬੀਖੂ ਬਾਨੇ ਬੀਖੈ ਬਾਸ ਤੇ

ਸਮਾਇਲਾ ਪ੍ਰਭਾਤੀ ਅਕੁਲ ਪੁਰਖ ਇੱਕ ਚਲਤੇ ਉਪਾਇਆ ਘਟ ਘਟ ਅੰਤਰ ਬ੍ਰਹਮ ਲੁਕਾਇਆ ਜੀ ਕੀ ਜੋਤ।

ਚਿਤਵਾ ਸੋ ਲਹੈ ਅਮਰ ਹੋਏ ਸਦ ਅਕੁਲ ਰਹੈ। ਪ੍ਰਭਾਤੀ ਭਗਤ ਬੇਣੀ ਜੀ ਕੀ ਇੱਕ ਓਅੰਕਾਰ ਸਤਿਗੁਰਾ ਪ੍ਰਸਾਦ ਤਨ ਚੰਦਨ ਮਸਤਕ ਪਾਤੀ ਹਿਰਦਯੰਤਰ ਕਰ ਤਲ ਕਾਤੀ ਠੱਗ ਦਿਸ਼ਟਾ ਬੱਗਾ ਲਿਵ ਲਾਗਾ ਦੇਖ ਬੈਸਨੋ ਪ੍ਰਾਣ ਮੁਖ ਭਾਗਾ ਕਲ ਭਗਵਤ ਬੰਦ ਚਿਰਾ ਮੰਗ ਕਰੂਰ ਦਿਸ਼ਟ ਰਤਾ ਨਿਸਬਾਦੰ ਰਹਾਉ ਨਿਤ ਪ੍ਰਤ ਇਸ਼ਨਾਨ ਸਰੀਰੰ ਦੋਇ ਧੋਤੀ ਕਰਮ ਮੋਖੀ ਰੰਗ ਹਿਰਦੈ ਸੁਰੀ ਸੰਦਿਆਨੀ ਪਰ ਦਰਭ ਹਿਰਨ ਕੀ ਬਾਨੀ ਸਿਲ ਪੂਜਸਾ ਚੱਕਰ ਗਨੇਸੰ ਨਿਸ ਜਾਗ ਸਵ ਭਗਤ ਪਰਵੇਸੰ ਪੱਗ ਨਾਚਸ ਚਿਤ ਅਕਰਮੰ ਏ ਲੰਪਟ ਨਾਚ ਅਧਰਮੰ ਮਿਰਗਿਆਸਣ ਤੁਲਸੀ ਮਾਲਾ ਕਰ ਉਜਲ ਤਿਲਕ ਕਪਾਲਾ ਹਿਰਦੇ ਕੂੜ ਕੰਠ ਰੁਦਰਾਖੰ ਇਹ ਲੰਪਟ ਕ੍ਰਿਸ਼ਨ ਆਪਾਖੰ ਜਿਨ ਆਤਮ ਤਤ ਨਾ ਚੀਨਿਆ ਸਭ ਫੋਕਟ ਧਰਮ ਅਭਿਨਿਆ ਕਹੋ ਬੇਣੀ ਗੁਰਮੁਖ ਧਿਆਵੈ ਬਿਨ ਸਤਿਗੁਰ ਬਾਟ ਨਾ ਪਾਵੈ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਜੈ ਜਵੰਤੀ ਮਹੱਲਾ ਨਾਵਾ ਰਾਮ ਸਿਮਰ ਰਾਮ ਸਿਮਰ ਇਹ ਤੇਰੇ ਕਾਜ ਹੈ ਮਾਇਆ ਕੋ ਸੰਗ ਤਿਆਗ ਪ੍ਰਭ ਜੋ ਕੀ ਸਰਨ ਲਾਗ ਜਗਤ ਸੁਖ ਮਾਨ ਮਿਥਿਆ ਝੂਠੋ ਸਭ ਸਾਜ ਹੈ ਰਹਾਉ ਸੁਪਨੇ ਜਿਉ ਧਨ ਪਛਾਨ ਕਾਹੇ ਪਰ ਕਰਤ ਮਾਨ ਬਾਰੂ ਕੀ ਪੀਤ ਜੈਸੈ ਬਸਦਾ ਕੋ ਰਾਜ ਹੈ ਨਾਨਕ ਜਨ ਕਹਿਤ ਬਾਤ ਬਿਨਸ ਜਹੈ ਤੇ ਰੋਗਾਤ ਸਿਨ ਸਿਨ ਕਰ ਗਇਓ ਕਾਲ ਤੈਸੇ ਜਾਤ ਆਜ ਹੈ। ਜੈ ਜਵੰਤੀ ਮਹੱਲਾ ਨਾਮ ਆ ਰਾਮ ਭਜ ਰਾਮ।

ਬਿਨ ਸਤ ਨਹਿ ਲਗੈ ਬਾਰ, ਓਰੇ ਸਮ ਗਾਤ ਹੈ ਰਹਾਉ। ਸਗਲ ਪਰਮ ਡਾਰ ਦੇਹ, ਗੋਬਿੰਦ ਕੋ ਨਾਮ ਲੇਹ, ਅੰਤ ਬਾਰ ਸੰਗ ਤੇਰਾ ਇਹ ਏਕ ਜਾਤ ਹੈ। ਬਿਖਿਆ ਬਿਖ ਜਿਉ ਬਿਸਾਰ, ਪ੍ਰਭ ਕਉ ਜਸ ਹੀਏ ਧਾਰ, ਨਾਨਕ ਜਨ ਕਹੇ ਪੁਕਾਰ, ਅਵਸਰ ਬਿਹਾਤ ਹੈ। ਜੈ ਜਾਵੰਤੀ ਮਹੱਲਾ ਨਾਵਾ, ਰੇ ਮਨ ਕੌਣ ਗਤ ਹੋਏ ਹੈ ਤੇਰੀ, ਇਹ ਜਗ ਮਹਿ ਰਾਮ ਨਾਮ, ਸੋ ਤਾਉ ਨਹੀਂ ਸੁਣਿਓ ਕਾਨ। ਬਿਖਿਆ ਸਿਉ ਅਤ ਲੋਭਾਨ, ਮਤ ਨਾਹਿਨ ਫੇਰੀ ਰਹਾਉ। ਮਾਨਸ ਕੋ ਜਨਮ ਲੀਨ, ਸਿਮਰਨ ਨਹਿ ਨਿਮਖ ਕੀਨ, ਨਰ ਸੁਖ ਭਇਓ ਦੀਨ, ਪਗਹੁ ਪਰੀ ਬੇਰੀ, ਨਾਨਕ ਜਨ ਕਹੇ ਪੁਕਾਰ, ਸੁਪਨੇ ਜਿਉ ਜਗ ਪਸਾਰ, ਸਿਮਰਤ ਨਹਿ ਕਿਉ ਮੁਰਾਰ, ਮਾਇਆ ਜਾ ਕੀ ਚੇਰੀ। ਜੈ ਜਾਵੰਤੀ ਮਹੱਲਾ ਨਾਵਾ,

ਪਾੜੇ ਪੁਸਤਕ ਸੰਧਿਆ ਬਾਦੰ ਸਿਰ ਪੂਜਸ ਬਗਲ ਸਮਾਦੰ ਮੁਖ ਝੂਠ ਵਿਭੂਖਨ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਿਲਾਟੰ ਦੁਇ ਧੋਤੀ ਬਸਤ੍ਰ ਕਪਾਟੰ ਜੋ ਜਾਨਸ ਬ੍ਰਹਮੰ ਕਰਮੰ ਸਭ ਫੋਕਟ ਨਿਸ

ਖੇਤਰੇ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਾਕ੍ਰਿਤ ਹੈ ਸਰਬ ਸ਼ਬਦੰ ਤੈਕ ਸ਼ਬਦੰ ਜੇ ਕੋ ਜਾਨ ਸਪੇਓ ਨਾਨਕ ਤਾਕੋ ਦਾਸ ਹੈ ਸੋਈ ਨਿਰੰਜਨ ਦੇਓ ਏਕ ਕ੍ਰਿਸ਼ਨੰ ਤ ਸਰਬ ਦੇਵਾ ਦੇਵ ਦੇਵਾ ਤ ਆਤਮ ਹੈ ਆਤਮੰ ਸ੍ਰੀ ਵਾਸੋ ਦੇਵਸ ਜੇ ਕੋਈ ਜਾਨ ਸਪੇਵ ਨਾਨਕ ਤਾਕੋ ਦਾਸ ਹੈ ਸੋਈ ਨਿਰੰਜਨ ਦੇਵ ਸਲੋਕ ਸਹਿਸ ਕ੍ਰਿਤੀ ਮਹਲਾ

ਕੀਤੇ। ਬਹੁ ਯਤਨ ਕਰਤਾ ਬਲਵੰਤ ਕਾਰੀ ਸੇਵੰਤ ਸੂਰਾ ਚਤੁਰ ਦਿਸ ਹੈ। ਬੇਖਮ ਥਾਨ ਬਸਾਂ ਤੂ ਚਹੈ ਨਹਿ ਸਿਮਰੰਤ ਮਰਨ ਕਦਾਚ ਹੈ। ਹੋਵੰਤ ਆਗਿਆ ਭਗਵਾਨ ਪੁਰਖ ਹੈ ਨਾਨਕ ਕੀਟੀ ਸਾਸ ਕਰਖਤੇ ਸਬਦੰਗ ਰਤੰਹਿਤੰ ਮਯਾ ਕੀਰਤੰ ਕਲੇ ਕਰਮ ਕ੍ਰਿਤਵਾ ਮਿਟਾਂਤ ਤਤਰਾਗਤ ਪਰਮ ਮੋਹੰ ਭਗਵਾਨ ਰਮਣੰ ਸਰਬਤਰ ਥਾਨਿਯੰ ਦ੍ਰਿਸ਼ਟ ਤੋਯੰ ਅਮੋਘ ਦਰਸਨੰ ਬਸਾਂਤ ਸਾਧ ਰਸਨਾ ਹਰ ਹਰ ਹਰ ਹਰੇ ਨਾਨਕ ਪ੍ਰਿਯੰ ਜਾਪ ਜਪਨਾ। ਘਟਾਂਤ ਰੂਪੰ ਘਟਾਂਤ ਦੀਪੰ ਘਟਾਂਤ ਰਵ ਸਸਿਅਰ ਨਖੇਤਰ ਗਗਨੰ ਘਟਾਂਤ ਬਸੁਦਾ ਗਿਰਤਰ ਸਿਖੰਡੰ ਘਟਾਂਤ ਲਲਨਾ ਸੁਤ ਪ੍ਰਾਤ ਹੀਤੰ ਘਟਾਂਤ ਕਨਿਕ ਮਾਨਿਕ ਮਾਇਆ ਸਵਰੂਪੰ

ਦ੍ਰਿੜਾਂਤ ਸਵਿਦਿਆ ਹਰ ਹਰ ਕਿਰਪਾਲਾ, ਨਾਮ ਦਾਨ ਜਾਚੰਤ ਨਾਨਕ ਦੈਨ ਹਰ ਗੁਰੂ ਗੋਪਾਲਾ। ਨਹਿ ਚਿੰਤਾ ਮਾਤ ਪ੍ਰਿਤ ਭਰਾਤਾ ਹੈ, ਨਹਿ ਚਿੰਤਾ ਕਛ ਲੋਕ ਕਹੈ, ਨਹਿ ਚਿੰਤਾ ਬਨਿਤਾ ਸਤਮੀਤਾ ਹੈ, ਪ੍ਰਵਿਰਤ ਮਾਇਆ ਸਨਬੰਧਨ ਹੈ, ਦਿਆਲ ਏਕ ਭਗਵਾਨ ਪੁਰਖ ਹੈ, ਨਾਨਕ ਸਰਬ ਜੀਅ ਪ੍ਰਤਿਪਾਲਕ ਹੈ। ਅਨਿਤਯ ਵਿੱਤੰ ਅਨਿਤਯ ਚਿੱਤੰ ਅਨਿਤਯ ਆਸਾ ਬਹੁਵਿਧ ਪ੍ਰਕਾਰੰ, ਅਨਿਤਯ ਹੇਤੰ ਅਹੰ ਬੰਧੰ, ਪਰਮ ਮਾਇਆ ਅਮਰਨੰ ਵਿਕਾਰੰ, ਫਿਰੰਤ ਜੌਨ ਅਨੇਕ ਜਠ ਰਾਗਰ, ਨਹਿ ਸਿਮਰੰਤ ਮਲੀਨ ਬੁੱਧਿਅੰ। ਹੇ ਗੋਬਿੰਦ ਕਰਤਮਯਾ, ਨਾਨਕ ਪਤਿਤ ਉਧਾਰਨ ਸਾਰ ਸੰਗਮ ਹੈ। ਗਿਰੰਤ ਗਿਰ ਪਤਿਤ ਪਾਤਾਲੰ, ਜਲੰਤ ਦੇ ਦੀਪ ਵੈ ਸਵਾਂਤ ਰਹਿ, ਬਹੰਤ ਅਗਾਹ ਤੋਯੰ ਤਰੰਗੰ, ਦੁਖੰਤ ਗ੍ਰਹਿ ਚਿੰਤਾ ਜਨਮੰ ਤਮਰਣ ਹੈ।

ਮਹਾਂ ਵਿਖਿਆਦੰ ਬਿਟਾਂਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸਤ ਭਸਮੰ ਕਰੋਤਾ ਅੰਧਕਾਰ ਸਿਮਰਤ ਪ੍ਰਕਾਸ਼ ਗੁਣ ਰਮੰਤ ਅਖੰਡ ਨਹਿ ਰਿਦ ਬਸੰਤ ਪਹਿ ਪੀਤ ਦੂਤ ਹੈ ਕਰਮ ਕਰਤ ਮਹਾਂ ਨਿਰਮਲ ਹੈ ਜਨਮ ਮਰਨ ਰਹੰਤ ਸਰੋਤਾ ਸੁਖ ਸਮੂਹ ਅਮੋਘ ਦਰਸਨ ਹੈ ਸਰਣ ਜੋਗੰ ਸੰਤ ਪ੍ਰਿਆ ਨਾਨਕ ਸੋ ਭਗਵਾਨ ਖੇਮੰ ਕਰੋਤਾ ਪਾਛੰ ਕਰੋਤ ਅਗਰਣੀ ਵਹੈ ਨਿਰਾਸੰ ਆਸ ਪੂਰਨ ਹੈ ਨਿਰਤੰ ਭਯੰ ਧਨਵੰਤ ਹੈ ਰੋਗੀਅੰ ਰੋਗ ਖੰਡਨ ਹੈ ਭਗਤੰ ਭਗਤ ਦਾਨੰ ਰਾਮ ਨਾਮ ਗੁਣ ਕੀਰਤਨ ਹੈ ਪਾਰ ਬ੍ਰਹਮ ਪੁਰਖ ਦਾ ਤਾਰ ਹੈ ਨਾਨਕ ਗੁਰ ਸੇਵਾ ਕਿੰ ਨ ਲਭਿਅਤੇ ਅਧਰੰ ਧਰੰ ਧਾਰਨ ਹੈ ਨਿਰਧਨੰ ਧਨ ਨਾਮ ਨਰਹਰ ਹੈ ਅਨਾਥ ਨਾਥ ਗੋਬਿੰਦ ਹੈ ਬਲਹੀਣ ਬਲ ਕੇਸਵ ਹੈ ਸਰਵਭੂਤ ਦਿਆਲ ਅਚੁੱਤ ਦੀਨ ਬਾਂਧਵ ਦਾ ਮੋਦਰ ਹੈ ਸਰਭਾਗ ਪੂਰਨ ਪੁਰਖ ਭਗਵਾਨ ਹੈ ਭਗਤ ਵਛਲ ਕਰੁਣਾਮਯ ਹੈ ਘਾਟ ਘਾਟ ਬਸੰਤ ਵਾਸਦੇਵ ਹੈ ਪਾਰ ਬ੍ਰਹਮ ਪਰਮੇਸ਼ਰ ਹੈ ਜਾਚੰਤ ਨਾਨਕ ਕਿਰਪਾਲ ਪ੍ਰਸਾਦੰ ਨਹਿ ਬਿਸਰੰਤ ਨਾਰਾਇਣ ਹੈ ਨਹਿ ਸਮਰੱਥੰ ਨਹਿ ਸੇਵਕੰ ਨਹਿ ਪ੍ਰੀਤ ਪਰਮ ਪੁਰਖੋਤਮੰ ਤਵ ਪ੍ਰਸਾਦ ਸਿਮਰਤੇ ਨਾਮੰ ਨਾਨਕ ਕਿਰਪਾਲ ਹਰ ਹਰ ਗੁਰੰ ਭਰਣ ਪੋਖਣ ਕਰੰਤ ਜੀਆ ਵਿਸਰਾਮ ਛਾਦਨ ਦੇਵੰਤ ਦਾਨੰ ਸ੍ਰਿਜੰਤ ਰਤਨ ਜਨਮ ਚਤੁਰ ਚੇਤਨ ਹੈ ਵਰਤੰਤ ਸੁਖ ਆਨੰਦ ਪ੍ਰਸਾਦ ਹੈ ਸਿਮਰੰਤ ਨਾਨਕ ਹਰ ਹਰ ਹਰੇ।

ਭਾਰਤ ਲੋਕ ਹੈ ਨਾਨਕ ਚਿਰੰਕਾਲ ਦੁੱਖ ਭੋਗਤੇ। ਬ੍ਰਿਥਾ ਅਨੁਗ੍ਰਹੰ ਗੋਬਿੰਦ ਹੈ ਜਸ ਸਿਮਰਨ ਹਿਰਦੰਤਰ ਹੈ ਆਰੋਗਿਅੰ ਮਹਾਰੋਗਿਅੰ ਬਿਸਿਮ੍ਰਿਤੇ ਕਰੁਣਾਮਯ ਹੈ। ਰਮਣੰ ਕੇਵਲੰ ਕੀਰਤਨੰ ਸੁਧਰਮੰ ਦੇਹ ਧਾਰਣ ਹੈ ਅੰਮ੍ਰਿਤ ਨਾਮ ਨਾਰਾਇਣ ਨਾਨਕ ਪੀਵਤੰ ਸੰਤ ਨ ਤ੍ਰਿਪਿਅਤੇ। ਸਹਿਣਸ਼ੀਲ ਸੰਤੰ ਸਮ ਮਿੱਤਰਸੇ ਦੁਰਜਨ ਹੈ ਨਾਨਕ ਭੋਜਨ ਅਨੇਕ ਪ੍ਰਕਾਰੇਣ ਨਿੰਦਕ ਆਵਦ ਹੋਇ ਉਪਤਿਸ਼ਟਤੇ। ਤਿਰਸਕਾਰ ਨਹਿ ਭਵੰਤ ਨਹਿ ਭਵੰਤ ਮਾਨ ਭੰਗਨ ਹੈ ਸੋਭਾਹੀਨ ਨਹਿ ਭਵੰਤ ਨਹਿ ਪੂਹੰਤ ਸੰਸਾਰ ਦੁੱਖ ਨਹਿ। ਗੋਬਿੰਦ ਨਾਮ ਜਪੰਤ ਮਿਲ ਸਾਰ ਸੰਗ ਹੈ ਨਾਨਕ ਸੇ ਪ੍ਰਾਣੀ ਸੁਖ ਵਾਸਨ ਹੈ। ਸਹਿਨਾ ਸਾਧ ਸਮੂਹ ਸੂਰਜ ਤੰ ਸੰਨਾਹ ਤਨ ਨਿਮਰਤਾ ਆਵਦ ਹੈ ਗੁਣ ਗੋਬਿੰਦ ਰਮਣ ਓਟ ਗੁਰ ਸ਼ਬਦ ਕਰ ਚਰਮਣ ਹੈ। ਆਰੂੜਤੇ ਅਸਵ ਰਥ ਨ ਗਹਿ ਬੁਜੰਤੇ ਪ੍ਰਭ ਮਾਰਗ ਹੈ ਵਿਚਰਤੇ ਨਿਰਭਯੰ ਸਤੁਰ ਸੈਨਾ ਤਾਯੰਤੇ ਗੋਪਾਲ ਕੀਰਤਨ ਹੈ। ਜਿਤਤੇ ਵਿਸਵ ਸੰਸਾਰ ਹੈ ਨਾਨਕ ਵਸੰ ਕੁਰੋਤ ਪੰਚ ਤਸਕਰ ਹੈ। ਮ੍ਰਿਗ ਤ੍ਰਿਸ਼ਨਾ ਗੰਧਰਵ ਨਗਰੰ ਦੁਰਮ ਛਾਇ ਰਚ ਦੁਰਮਤੇ ਹੈ ਤਤ ਹੈ ਕੁਟੰਬ ਮੋਹ ਮਿਥਿਆ ਸਿਮਰੰਤ ਨਾਨਕ ਰਾਮ ਰਾਮ ਨਾਮ ਹੈ। ਨਾਚ ਵਿਦਿਆ ਨਿਧਾਨ ਨਿਗਮੰ

ਗਿਆਨੰ ਸਰਵਤਰ ਪੂਰਨ ਹੈ, ਗਿਆਨੰ ਸਮ ਦੁੱਖ ਸੁਖੰ ਜਗ ਜੁਗਤ ਨਿਰਮਲ ਨਿਰਵੈਰਣ ਹੈ, ਦਿਆਲੰ ਸਰਵਤਰ ਜੀਆ ਪੰਚ ਦੁੱਖ ਵਿਵਰਜਿਤ ਹੈ, ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਮਲ ਰਹਿਤ ਹੈ, ਉਪਦੇਸੰ ਸੰਮਿਤ੍ਰ ਸਤ੍ਰ ਹੈ, ਭਗਵੰਤ ਭਗਤ ਭਾਵਨੀ ਪਰ ਨਿੰਦਾ ਨਹਿ ਸਰੋਤ ਸ੍ਰਵਣੰ, ਆਪ ਤਿਆਗ ਸਗਲ ਰੇਣੁਕ ਹੈ, ਖਾਟ ਲਖਣ ਪੂਰਨੰ ਪੁਰਖ ਹੈ, ਨਾਨਕ ਨਾਮ ਸਾਧ ਸਵਜਨ ਹੈ, ਅਜਾਪ ਹੋਗੰਤ ਕੰਧ ਮੂਲੰ ਬਸੰਤੇ ਸਮੀਪ ਕੇਹਰ ਹੈ, ਤਤਰ ਗਤੇ ਸੰਸਾਰ ਹੈ ਨਾਨਕ ਸੋਗ ਹਰਖੰ ਵਿਆਪਤੇ, ਛਲੰ ਛਿਦਰੰ ਕੋਟ ਵਿਘਨੰ ਅਪਰਾਧੰ ਕਿਲ ਵਿਖਮਲੰ ਪਰਮ ਮੋਹੰ ਮਾਨਪਮਾਨੰ ਮਦੰ ਮਾਇਆ ਵਿਆਪਿਤੰ, ਮ੍ਰਿਤ ਜਨਮ ਪ੍ਰਮੰਤ ਨਰਕ ਹੈ, ਅਨਕ ਉਪਾਵਗਨਾ ਸਿਧਿਅਤੇ, ਨਿਰਮਲੰ ਸਾਰ ਸੰਗਹਿ ਜਪੰਤ ਨਾਨਕ ਗੋਪਾਲ ਨਾਮੰ, ਰਮੰਤ ਗੁਣ ਗੋਬਿੰਦ ਨਿਤ ਪ੍ਰਤ ਹੈ, ਤਰਨ ਸਰਣ ਸਵਾਮੀ ਰਮਣ ਸੀਲ ਪਰਮੇਸ਼ਵਰ ਹੈ, ਕਰਨ ਕਾਂਡ ਸਮਰੱਥ ਹੈ, ਦਾਨ ਦੇਤ ਪ੍ਰਭਪੂਰਨ ਹੈ, ਨਿਰਾਸ ਆਸ ਕਰਣੰ ਸਗਲ ਅਰਥ ਆਲਿਆ ਹੈ, ਗੁਣ ਨਿਧਾਨ ਸਿਮਰੰਤ ਨਾਨਕ ਸਗਲ ਜਾਚੰਤ ਜਾਚਕ ਹੈ, ਦੁਰਗਮ ਸਥਾਨ ਸੁਗਮੰ ਮਹਾ ਦੁਖ ਸਰਬ ਸੁਖਣ ਹੈ, ਦੁਰਵਚਨ ਭੇਦ ਭਰਮੰ ਸਾਕਤ ਪਿਸਨੰ ਤਾਂ ਸੁਰਜਨ ਹੈ, ਅਸਥਿਤੰ ਸੋਗ ਹਰਖੰ ਹੈ ਖੀਣੰ ਤਾਂ ਨਿਰਭਵ ਹੈ, ਹੈ ਅਟਵੀਅੰ ਮਹਾਨਗਰ ਵਾਸੰ ਧਰਮ ਲਖਣ ਪ੍ਰਭ ਮਯਾ, ਸਾਧ ਸੰਗਮ ਰਾਮ ਰਾਮ ਰਮਣੰ ਸਰਣ ਨਾਨਕ ਹਰ ਹਰ ਦਿਆਲ ਚਰਣੰ, ਹੇ ਅਜਿਤ ਸੂਰ ਸੰਗਰਾਮੰ।

ਨਮਸਕਾਰੰ ਸਰਣ ਨਾਨਕ ਜਗਦੀਸ਼ਵਰ ਹੈ। ਹੇ ਕਾਮੰ ਨਰਕ ਬਿਸਰਾਮੰ ਬਹੁ ਜੋਨੀ ਪਰਮਾਵਣ ਹੈ। ਚਿਤ ਹਰਣੰ ਤ੍ਰੈਲੋਕ ਗਮਯੰ ਜਾਪ ਤਪ ਸੀਰ ਵਿਧਾਰਣ ਹੈ। ਅਲਪ ਸੁਖ ਵਿਤ ਚੰਚਲ ਊਚ ਨੀਚ ਸਮਾਵਣ ਹੈ। ਤਬ ਪਹਿ ਬਿਮੁੰਚਿਤ ਸਰ ਸੰਗਮ ਓਟ ਨਾਨਕ ਨਾਰਾਇਣ ਹੈ। ਹੇ ਕਲ ਮੂਲ ਕ੍ਰੋਧੰ ਕਦੰਚ ਕਰੁਣਾ ਨ ਉਪਰਜਤੇ। ਬਿਖਿਆਂਤ ਜੀਵੰ ਵਸਿਅੰ ਕਰੋਤ ਨਿਰਤਿਅੰ ਕਰੋਤ ਜਥਾ ਮਰਕਟ ਹੈ। ਅਨੇਕ ਸਾਸਨ ਤਾੜੰਤ ਜਮ ਦੂਤ ਹੈ ਤਵ ਸੰਗੇ ਅਧਮੰ ਨਰ ਹੈ। ਦੀਨ ਦੁਖ ਭੰਜਨ ਦਿਆਲ ਪ੍ਰਭ ਨਾਨਕ ਸਰਬ ਜੀਅ ਰੱਖਿਆ ਕਰੋਤ। ਹੇ ਲੋਭਾ ਲੰਪਤ ਸੰਗ ਸਿਰ ਮੋਰ ਹੈ।

ਸਭ ਦੁੱਖ ਹਰੋ, ਹੇ ਸਰਣ ਜੋਗ ਦਇਆਲ ਹੈ ਦੀਨਾ ਨਾਥ ਮਇਆ ਕਰੋ। ਸਰੀਰ ਸਵਸਥ ਖੀਣ ਸਮੇ ਸਿਮਰੰਤ ਨਾਨਕ ਰਾਮ ਦਾਮੋਦਰ ਮਾਧਵ ਹੈ। ਚਰਨ ਕਮਲ ਸਰਣੰ ਰਮਣੰ ਗੋਪਾਲ ਕੀਰਤਨ ਹੈ ਸਰ ਸੰਗੇਣ ਤਰਣੰ, ਸਾਰ ਸੰਗੇਣ ਤਰਣੰ ਨਾਨਕ ਮਹਾਸਾਗਰ ਪਹਿਦ ਉਤਰ ਹੈ। ਸਿਰ ਮਸਤਕ ਰੱਖਿਆ ਪਾਰ ਬ੍ਰਹਮੰ, ਹਸਤ ਕਾਇਆ ਰੱਖਿਆ ਪਰਮੇਸ਼ਵਰ ਹੈ। ਆਤਮ ਰੱਖਿਆ ਗੋਪਾਲ ਸਵਾਮੀ, ਤਨ ਚਰਨ ਰੱਖਿਆ ਜਗਦੀਸ਼ਵਰ ਹੈ। ਸਰਬ ਰੱਖਿਆ ਗੁਰਦਿਆਲ ਹੈ, ਭੈ ਦੁਖ ਬੇਨਾਸਨ ਹੈ। ਭਗਤ ਬਛਰ ਨਾਥ ਨਾਤੇ ਸਰਣ ਨਾਨਕ ਪੁਰਖ ਚੁੱਤ ਹੈ। ਜੇਨ ਕਲਾ ਧਾਰਿਓ ਆਕਾਸੰ, ਬੈ ਸੰਤਰੰ ਕਾਸ਼ਟ ਬੇਸ਼ਟੰ, ਜੇਨ ਕਲਾ ਸਸੂ ਨਖਿਅਤਰ ਜੋਤਿਅੰ ਸਾਸੰ ਸਰੀਰ ਧਾਰਣੰ।

ਭਗਤਣ ਹੈ। ਮਸਕੰ ਭਗਨੰਤ ਸੈਲੰ ਕਰਦਮੰ ਤਰੰਤ ਪਪੀਰ ਕਹੈ, ਸਾਗਰੰ ਲੰਘੰਤ ਪਿੰਗੰ ਤਾਂ ਪ੍ਰਗਾਸ ਅੰਧ ਕਹੈ। ਸਾਰ ਸੰਗੇਨ ਸਿਮਰੰਤ ਗੋਬਿੰਦ ਸਰਣ, ਨਾਨਕ ਹਰ ਹਰ ਹਰੇ। ਤਿਲਕਹੀਣੰ ਜਥਾ ਵਿਪਰਾ, ਅਮਰਹੀਣੰ ਜਥਾ ਰਾਜਨ ਹੈ। ਆਵਧਹੀਣੰ ਜਥਾ ਸੂਰਾ, ਨਾਨਕ ਧਰਮਹੀਣੰ ਤਥਾ ਵੈਸ਼ਨਵ ਹੈ। ਨ ਸੰਖੰ ਨ ਚੱਕਰੰ ਨ ਗਦਾ ਨ ਸਿਆਮੰ, ਅਸ਼ਚਾਰਜ ਰੂਪੰ ਰਹੰਤ ਜਨਮੰ। ਨੇਤ ਨੇਤ ਕਥੰਤ ਵੇਦਾ, ਊਚ ਮੂਚ ਅਪਾਰ ਗੋਬਿੰਦ ਹੈ। ਵਸੰਤ ਸਾਧ ਰਿਦਿਅੰ ਅਚੁੱਤ ਬੁਝੰਤ, ਨਾਨਕ ਬਡਭਾਗੀ ਹੈ। ਉਦਿਆਨ ਬਸਨੰ ਸੰਸਾਰੰ ਸਰਬੰਧੀ ਸਵਾਨ, ਸਿਆਲ ਖਰ ਹੈ। ਬਿਖਮ ਸਥਾਨ ਮਨ ਮੋਹ ਮਦਰੰ, ਮਹਾ ਅਸਾਧ ਪੰਚ ਤਸਕਰ ਹੈ। ਹੀਤ ਮੋਹ ਪੈ ਪਰਮ ਭ੍ਰਮਣੰ, ਅਹੰ ਫਾਸ ਤੀਖਣ ਕਠਿਨ ਹੈ। ਪਾਵਕ ਤੋ ਅਸਾਧ ਕੋਰੰ, ਅਗਮ ਤੀਰਨ ਹੈ ਲੰਘਨ ਹੈ। ਭਜ ਸਾਰ ਸੰਗ ਗੋਪਾਲ, ਨਾਨਕ ਹਰ ਚਰਨ ਸਰਣ ਉਦਰਨ ਕਿਰਪਾ। ਕਿਰਪਾ ਕਰੰਤ ਗੋਬਿੰਦ ਗੋਪਾਲ ਹੈ, ਸਗਲੇ ਅੰਗ ਰੋਗ ਖੰਡਨ ਹੈ।

ਕਾਲ ਕੰਨਿਆ ਗ੍ਰਸਤੇ ਨਿਵੰਤ ਹੋਵੰਤ ਮਿਥਿਆ ਚੇਤਨੰ ਸੰਤ ਸਵਜਨ ਹੈ ਅਚੇਤ ਮੂੜਾ ਨਾ ਜਾਣੰਤ ਘਟੰਤ ਸਾਸਾ ਨਿਤ ਪ੍ਰਤੇ ਛਜੰਤ ਮਹਾਸੁੰਦਰੀ ਕਾਂਆ ਕਾਲ ਕੰਨਿਆ ਗ੍ਰਸਤੇ ਰਚੰਤ ਪੁਰਖ ਹੈ ਕੁਟੰਬ ਲੀਲਾ ਅਨਿਤ ਯਾਸਾ ਵਿਖਿਆ ਬੇਨੋਦ ਪ੍ਰਮੰਤ ਪ੍ਰਮੰਤ ਬਹੁ ਜਨਮ ਹਾਰਿਓ ਸਰਣ ਨਾਨਕ ਕਰੁਣਾ ਮਯਾ ਹੈ ਹੇ ਜਿਹੇ ਬੇਹੇ ਰਸ ਗੇ ਮਧੁਰ ਪ੍ਰਯਤਯੰ ਸਤ ਹਤੰ ਪਰਮ ਬਾਦੰ ਅਵਰਤ ਇਥ ਹੈ ਸੁਧ ਅਛਰਣ ਹੈ ਗੋਬਿੰਦ ਦਾ ਮੋਦਰ ਮਾਧਵੇ ਗਰਬੰਤ ਨਾਰੀ ਮਦੋਨ ਮਤੰ ਬਲਵੰਤ ਬਲਾਤ ਕਾਰਣ ਹੈ ਚਰਨ ਕਮਲ ਨਹਿ ਭਜੰਤ ਤ੍ਰਿਣ ਸਮਾਨ ਤ੍ਰਿਗ ਜਨਮਨ ਹੈ ਹੇ

ਸਰ ਸੰਗ ਮਹਿ ਸੁਮੰਤਰ ਸਾਧ ਬਚਨਾ ਕੋਟ ਦੁਖ ਬੇਨਾਸਨ ਹੈ ਹਰ ਚਰਨ ਕਮਲ ਧਿਆਨ ਨਾਨਕ ਕੁਲ ਸਮੂਹ ਉਦਾਹਰਣ ਹੈ ਸੁੰਦਰ ਮੰਦਰ ਸਹਿਣ ਹੈ ਜੀਣ ਮਧਿ ਹਰ ਕੀਰਤਨ ਹੈ ਮੁਕਤੇ ਰਮਣ ਗੋਬਿੰਦ ਹੈ ਨਾਨਕ ਲਭਦਿਅੰ ਬੜ ਭਾਗਣ ਹੈ ਹਰ ਲਭਦੋ ਮਿੱਤਰ ਸੁਮਿਤੋ ਬੇਦਾਰਣ ਕਦੇ ਨਾ ਚਿੱਤੋ ਜਾ ਕਾ ਸਥਲ ਤੋਲਿਓ ਮਿੱਤੋ ਸੋਏ ਨਾਨਕ ਸਖਾ ਜੀਅ ਸੰਗ ਕੀਤਾ।

ਅਜਨ ਪਾਈਐ ਸਖੀ ਕਾਜਲ ਹਾਰ ਤੰਬੋਲ ਸਭੈ ਕਿਛ ਸਾਜਿਆ ਸੋ ਲਹਿ ਕੀਏ ਸੀਗਾਰ ਕੇ ਅੰਜਨ ਪਾਜਿਆ ਜੇ ਘਰ ਆਵੈ ਕੰਤ ਤਾਂ ਸਭ ਕਿਛ ਪਾਈਐ ਹਰ ਹਾਂ ਕੰਤੈ ਬਾਜ ਸਿਗਾਰ ਸਭ ਬਿਰਥਾ ਜਾਈਐ ਜਿਸ ਘਰ ਵਸਿਆ ਕੰਤ ਸਾਵੜ ਭਗਣੇ ਤਿਸ ਬਣਿਆ ਹਬ ਸਿਗਾਰ।

ਅਕੰਤ ਤਾਂ ਸਭ ਕਿਛ ਪਾਈਆ, ਆਸਾ ਇਤੇ ਆਸਕ ਆਸ ਪੁਰਾਈਆ, ਸਤਿਗੁਰ ਭੈ ਦਿਆਰ ਤਾਂ ਪੂਰਾ ਪਾਈਆ। ਮੈਂ

ਸਾਧੇ। ਸੰਮਨ ਜਾਓ ਇਸ ਪ੍ਰੇਮ ਕੀ, ਦਮ ਕਹਿ ਹੋਤੀ ਸਾਟ, ਰਾਵਣ ਹੋਤੇ ਸੋ ਰੰਕ ਨਹਿ, ਜੈਨ ਸਿਰ ਦੀ ਨੇ ਕਾਟ, ਪ੍ਰੀਤ ਪ੍ਰੇਮ ਤਨ ਖਚ ਰਹਿਆ, ਬੀਚਨ ਰਾਈ ਹੋਤ, ਚੰਨ ਕਮਲ ਮਨ ਬਿਧੇ ਹੋ, ਬੂਜਨ ਸੁਰਤ ਸੰਜੋਗ, ਸਾਗਰ ਮੇਰ ਉਦਿਆਨ ਬਨ, ਨਵ ਖੰਡ ਬਸਦਾ ਪਰਮ, ਮੂਸਨ ਪ੍ਰੇਮ ਪਿਰਮ ਕੈ, ਗਨਾ ਏਕ ਕਰ ਕਰਮ, ਮੂਸਨ ਮਸਕਰ ਪ੍ਰੇਮ ਕੀ ਰਹੀ ਜੋ ਅੰਬਰ ਛਾਏ, ਬੀਤੇ ਬਾਂਧੇ ਕਮਲ ਮਹਿ, ਭਵਰ ਰਹੇ ਲਪਟਾਏ, ਜਪ ਤਪ ਸੰਜਮ ਹਰਖ ਸੁਖ, ਮਾਨ ਮਹਤਿਅਰ ਗਰਬ, ਮੂਸਨ ਨਿਮਖ ਪ੍ਰੇਮ ਪਰ, ਵਾਰ ਵਾਰ ਦੇਉ ਸਰਬ।

ਰਹਿ ਪਹਾਏ। ਕਬੀਰ ਸੰਤਨ ਕੀ ਚੁੰਗੀਆ ਭਲੇ, ਪਾਠ ਕੋ ਸਤੇ ਗਾਓ, ਆਗ ਲਗਾਓ ਤੇ ਧੌਲ ਹਰ ਜਹ ਨਾਈ ਹਰ ਕੋ ਨਾਓ। ਕਬੀਰ ਸੰਤ ਮੂਹੇ ਕਿਆ ਰੋਈਐ, ਜੋ ਆਪਣੇ ਗ੍ਰਹਿ ਜਾਏ। ਰੋਵਹੁ ਸਾਕਤ ਬਾਪੁਰੇ, ਜੋ ਹਟੈ ਹਟ ਬਿਕਾਏ। ਕਬੀਰ ਸਾਕਤ ਅਸਹੈ, ਜੈਸੀ ਲਸਨ ਕੀ ਖਾਨ। ਕੋਨੇ ਬੈਠੇ ਖਾਈਐ, ਪ੍ਰਗਟ ਹੋਏ ਨਿਧਾਨ। ਕਬੀਰ ਮਾਇਆ ਡੋਲਨੀ, ਪਵਨ ਚਕੋਲਨ ਹਾਰ। ਸੰਤ ਹੋ ਮਾਖਨ ਖਾਇਆ, ਛਾਛ ਪੀਐ ਸੰਸਾਰ।

ਵਾਟ ਕਬੀਰ ਸੂਖ ਨ ਇਹ ਜੁਗ ਕਰਹਿ ਜੋ ਬਹੁਤੈ ਮੀਤ ਜੋ ਚਿਤ ਰਾਖੈ ਏਕ ਸਿਉ ਤੇ ਸੁਖ ਪਾਵੈ ਨੀਤ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਮਨ ਹੀ ਤੇ ਪਾਈਐ ਪੂਰਨ ਪਰਮਾਨੰਦ ਰਾਮ ਪਦਾਰਥ ਪਾਏ ਕਹਿ ਕਬੀਰਾ।

ਗਲਾਏ, ਕਹਿ ਸੰਗਤ ਕਰ ਸਾਧਕੇ, ਕਹਿ ਹਰ ਕੇ ਗੁਣ ਗਾਏ। ਕਬੀਰ ਮਰਤਾ ਮਰਤਾ ਜਗ ਮੂਆ, ਮਰ ਭੀ ਨਾ ਜਾਣਿਆ ਕੋਏ, ਐਸੇ ਮਰਨੇ ਜੋ ਮਰੈ ਬਹੁਰ ਨਾ ਮਰਨਾ ਹੋਏ।

ਚੁਰੀ ਭੁਯੰਗੈ। ਕਬੀਰ ਲੁਟਣਾ ਹੈ ਤਾਂ ਲੁੱਟ ਲੈ, ਰਾਮ ਨਾਮ ਹੈ ਲੁੱਟ, ਫਿਰ ਪਾਛੈ ਪਛਤਾਹੋਗੇ, ਪ੍ਰਾਨ ਜਾਹੇਂਗੇ ਛੂਟ। ਕਬੀਰ ਐਸਾ ਕੋਈ ਨਾ ਜਨਮੇ।

ਸਾਜਾ ਕਰੇ ਕਬੀਰ ਸਹੁ ਹਰ ਸੰਗ ਬਰਜ ਕਰੇ। ਕਬੀਰ ਇਹ ਚੇਤਾਵਨੀ ਮਤ ਸਹਿਸਾ ਰਹਿ ਜਾਏ, ਪਾਛੈ ਭੋਗ ਜੋ ਭੋਗ ਵੈ ਤਿਨ ਕੋ ਗੁੜ ਲੈ ਖਾਹੇ।

ਪਾਏ ਕਬੀਰ ਮੁਕਤ ਦੁਆਰਾ ਸੰਕੁਰਾ ਰਾਹੀ ਦਸਾਈ ਪਾਏ ਮਨ ਤੋਂ ਮਹਿਗਲ ਹੋਏ ਰਹਿਓ ਨਿਕਸੋ ਕਿਉ ਕਹਿ ਜਾਏ ਕਬੀਰ ਐਸਾ ਸਤਿਗੁਰ ਜੇ ਮਿਲੈ ਤੁੱਠਾ ਕਰੇ ਪਸਾਓ ਮੁਕਤ ਦੁਆਰਾ ਮੁਖ ਲਾ ਸਹਿਜੇ ਆਵੋ ਜਾਓ ਕਬੀਰ ਨਾਮ ਹੋਏ।

ਚਾਰ ਦਿਵਸ ਕੇ ਪਾਹੋ ਨੇ ਬੜ ਬੜ ਰੂੰਦੇ ਠਾਉ। ਕਬੀਰ ਮਹਿਦੀ ਕਰ ਕਹਲਿਆ ਆਪ ਪੀਸਾਏ ਪੀਸਾਏ, ਤੈ ਸਹਿਬਾਤ ਨ ਪੁੱਛੀਐ ਕਬਹੋ ਨ ਲਾਈ ਪਾਏ। ਕਬੀਰ ਜਿਹ ਦਰਿਆਵਤ ਜਾਤੇ ਆਹੋ ਹਟਕੇ ਨਾਹੀ ਕੋਏ, ਸੋ ਦਰ

ਨਾਨਕ ਕਬੀਰ ਪਾਪੀ ਭਗਤ ਨ ਭਾਵਈ ਹਰ ਪੂਜਾ ਨਾ ਸੁਹਾਏ ਮਾਖੀ ਚੰਦਨ ਪਰ ਹਰੈ ਜਹ ਬੇਗੰਧ ਤਹਿ ਜਾਏ।

ਏਕ ਸੁਗੰਧ ਤਹ ਮਹਿਲ ਤੇ ਉਤਮ ਭਏ ਲੋਹ ਕਾਠ ਨਿਰਗੰਧ ਕਬੀਰ ਜਮ ਕਾ ਠੇਂਗਾ ਬੁਰਾ ਹੈ ਉਹ ਨਾ ਸਹਿਆ ਜਾਏ ਏਕ ਜੋ ਸਾਧੂ ਮੋਹੇ ਮਿਲਿਓ ਤਿਨ ਲੀਆ ਅੰਚਲ ਲਾਏ।

ਵਾਰ ਕਬੀਰ ਦੇਖ ਦੇਖ ਜਗ ਢੂੰਡਿਆ ਕਹੂੰ ਨਾ ਪਾਇਆ ਠਾਹੁਰ ਜਿਨ ਹਰ ਕਾ ਨਾਮ ਨਾ ਚੇਤਿਓ ਕਹਾ ਪੁਲਾ ਨੇ ਔਰ ਕਬੀਰ ਸੰਗਤ ਕਰੀਐ ਸਾਧਕੇ ਅੰਤ ਕਰੈ ਨਿਰਬਾਹੋ ਸਾਕਤ ਸੰਗ ਨਾ ਕੀਜੀਐ ਜਾਤੇ ਹੋਏ ਬੇਨਾਹੋ ਕਬੀਰ ਜਗ ਮੈਂ ਚੇਤਿਓ ਜਾਨ ਕੈ ਜਗ ਮੈਂ ਕਬੀਰ ਜਗ ਮੈਂ ਚੇਤਿਓ ਜਾਨ ਕੈ ਜਗ ਮੈਂ ਰਹਿਓ ਸਮਾਏ ਜਿਨ ਹਰ ਕਾ ਨਾਮ ਨਾ ਚੇਤਿਓ ਬਾਧੇ ਜਨਮੇ ਆਏ ਕਬੀਰ ਆਸਾ ਕਰੀਐ ਰਾਮ ਕੇ ਅਵਰਆਸ ਨਿਰਾਸ ਨਰਕ ਪਰਹਿਤੇ ਮਾਨੈ ਜੋ ਹਰ ਨਾਮ ਉਦਾਸ ਕਬੀਰ ਸਿੱਖ ਸਾਖਾ ਬਹੁਤੇ ਕੀਏ ਕੇ ਸੋ ਕਿਉ ਨਾ ਮੀਤ ਚਾਲੇ ਥੇ ਹਰ ਮਿਲਨ ਕਹੋ ਬੀਚੈ ਅਟਕਿਓ ਚੀ।

ਰਸ ਬਿਰਾਨੀ ਰੱਖਤੇ ਖਾਇਆ ਘਰ ਕਾ ਖੇਤ ਕਬੀਰ ਸਾਧੂ ਕੀ ਸੰਗਤ ਰਹਾਓ ਜੋ ਕੀ ਭੂਸੀ ਖਾਓ ਹੁਣ ਹਾਰ ਸੋ ਹੋਏ ਹੈ ਸਾਕਤ ਸੰਗ ਨਾ ਜਾਓ ਕਬੀਰ ਸੰਗਤ ਸਾਧ ਕੀ ਦਿਨ ਦਿਨ ਦੂਨਾ ਹੇਤ ਸਾਕਤ ਕਾਰੀ ਕਾਂਬਰੇ ਧੋਏ ਹੋਏ ਨ ਸੇਤ ਕਬੀਰ ਮਨ ਮੁੰਡਿਆ ਨਹੀਂ ਕੇਸ ਮੁੰਡਾਏ ਕਾਏ ਜੋ ਕਿਛ ਕੀਆ ਸੋ ਮਨ ਕੀਆ ਮੁੰਡਾ ਮੁੰਡਿਆ ਜਾਏ ਕਬੀਰ ਰਾਮ ਨਾ ਛੋਡੀਐ ਤਨ ਧਨ ਜਾਏ ਤਾਂ ਜਾਓ ਚੰਨ ਕਮਲ ਚਿਤ ਵਿਦਿਆ ਰਾਮ ਹੈ ਨਾਮ ਸਮਾਓ ਕਬੀਰ ਜੋ ਹਮ ਜੰਤ ਬਜਾਵਤੇ ਟੂਟ ਗਈ ਸਭ ਤਾਰ ਚੰਤ ਵਿਚਾਰਾ ਕਿਆ ਕਰਾਏ ਚੱਲੇ ਬਜਾਵਨ ਹਾਰ

ਬੰਧ ਕਬੀਰ ਹਰ ਕਾ ਸਿਮਰਨ ਛੱਡ ਕੇ ਰਾਤ ਜਗਾਵਨ ਜਾਏ ਸਰ ਪਰ ਹੋਏ ਕੇ ਉਤਰੈ ਜਾਏ ਆਪਣੇ ਖਾਏ ਕਬੀਰ ਹਰ ਕਾ ਸਿਮਰਨ ਛੱਡ ਕੇ ਹੋਈ ਰਾਖੇ ਨਾਰ ਗਦਹੀ ਹੋਏ ਕੇ ਉਤਰੈ ਭਾਰ ਸਹਿ ਮਨ ਚਾਰ।

ਪ੍ਰੋਗਰਾਮ ਕਬੀਰ ਸੋਈ ਕੁਲ ਭਲੀ ਜਾਂ ਕੁਲ ਹਰ ਕੋ ਦਾਸ, ਜੇ ਕੁਲ ਦਾਸ ਨਾ ਉਪਜੈ ਸੋ ਕੁਲ ਟਾਕ ਪਲਾਸ।

ਚਰਨ ਕਮਲ ਰਿਧ ਠਾਉ। ਕਬੀਰ ਸੁਰਗ ਨਰਕ ਤੇ ਮੈਂ ਰਹਿਓ, ਸਤਿਗੁਰ ਕੇ ਪ੍ਰਸਾਦ, ਚਰਨ ਕਮਲ ਕੀ ਮੌਜ ਮੈਂ ਰਹੋ ਅੰਤ ਅਰ ਆਦ। ਕਬੀਰ ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਉਨਮਾਨ, ਕਹਿ ਬੇ ਕੋ ਸ਼ੋਭਾ ਨਹੀਂ ਦੇਖਾ ਹੀ ਪ੍ਰਵਾਨ। ਕਬੀਰ ਦੇਖ ਕੈ ਕਿਹੇ ਕਹੋ, ਕਹੇ ਨ ਕੋ ਪਤੀ ਆਏ, ਹਰ ਜੈਸਾ ਤੈਸਾ ਉਹੀ ਰਹੋ ਹਰਖ ਗੁਣ ਗਾਏ। ਕਬੀਰ ਚੁਗੈ ਚਿਤਾਰੈ ਭੀ ਚੁਗੈ ਚੁਗ ਚੁਗ ਚਿਤਾਰੇ, ਜੈਸੇ ਬਚਰੇ ਕੂੰਜ ਮਨ ਮਾਇਆ ਮਮਤਾਰੇ। ਕਬੀਰ ਅੰਬਰ ਕਨਹਰ ਛਾਇਆ, ਬਰਖ ਪਰੇ ਸਰਤਾਲ,

ਲਿਆ ਜਾਈ। ਕਬੀਰ ਕਰਨ ਸੋ ਭਇਓ ਜੋ ਕਿਨੋ ਕਰਤਾਰ, ਤਿਸ ਬਿਨ ਦੂਸਰ ਕੋ ਨਹੀਂ ਏਕੈ ਸਿਰਜਣਹਾਰ। ਕਬੀਰ ਫਲ ਲਾਗੇ ਫਲਨ, ਪਾਕਣ ਲਾਗੇ ਆਂਬ, ਜਾਏ ਪਹੁੰਚੇ ਖਸਮ ਕੋ ਜੋ ਬੀਚ ਨ ਖਾਈ ਕਾਂਬ। ਕਬੀਰ ਠਾਕੁਰ ਪੂਜੈ ਮੁੱਲ ਲੇ, ਮਨ ਹਟ ਤੀਰਥ ਜਾਹੇ, ਦੇਖਾ ਦੇਖੀ ਸਵਾਂਗ ਧਰ, ਭੁੱਲੇ ਪਟਕਾ ਖਾਹੇ।

ਕਬੀਰ ਕਬੀਰ ਪ੍ਰਭਾਤੇ ਤਾਰੇ ਖਿਸੈ ਤਿਉਂ ਇਹ ਖਿਸੈ ਸਰੀਰ ਇਹ ਦੋਏ ਅੱਖਰ ਨਾ ਖਿਸੈ ਸੋ ਗਹਿਰੇ ਓ ਕਬੀਰ ਕਬੀਰ ਕੋਠੀ ਕਾਠ ਕੀ ਦੇ ਦਿਸ ਲਾਗੀ ਆਗ ਪੰਡਿਤ ਪੰਡਿਤ ਜਲ ਮੂਏ ਮੂਰਖ ਉਭਰੇ ਭਾਗ ਕਬੀਰ ਸੰਸਾ ਦੂਰ ਕਰ ਕਾਗਦ ਦੇ ਬਿਹਾਏ ਬਾਵਨ ਅੱਖਰ ਸੋਧ ਕੈ ਹਰ ਚਰਨੀ ਚਿਤ ਲਾਏ ਕਬੀਰ ਸੰਤ ਨਾ ਛਾਡੈ ਸੰਤਈ ਜੋ ਕੋਟਕ ਮਿਲੈ ਅਸੰਤ

कबीर राम कहन में पेद है ता मैं एक विचार सोई राम सब कह सोई कौतक हर।

ਮਹਲਾ ਪੰਜਵਾ। ਕਬੀਰ ਕੂਕਰ ਪਹੁੰਕਨਾ ਕਰੰਗ ਪਿੱਛੇ ਉੱਠ ਤਾਹੇ ਕਰਮੀ ਸਤਿਗੁਰ ਪਾਇਆ ਜਿਨ ਹੋਲੀਆ ਛਡਾਏ। ਮਹੱਲਾ ਪੰਜਵਾ। ਕਬੀਰ ਧਰਤੀ ਸਾਧਕੀ ਤਸਕਰ ਬੈਸੈ ਗਾਗੇ ਧਰਤੀ ਪਾਰ ਨਾ ਬਿਆ ਪਈ ਉਨਕੋ ਲਾਹੂ ਲਾਗੇ। ਮਹੱਲਾ ਪੰਜਵਾ।

ਸੰਗਤ ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਐ ਆਸਾਰ ਰਾਤ ਦਿਵਸ ਕੇ ਕੂਕਨੇ ਕਬਹੂ ਕੇ ਸੁਨੈ ਪੁਕਾਰ ਕਬੀਰ ਕਾਇਆ ਕਜਲੀ ਬਨ ਪਹਿਆ ਮਨ ਕੁੰਚਰ ਮੈ ਮੰਤ ਅੰਕਸ ਗਿਆਨ ਰਤਨ ਹੈ ਖੇਵਟ ਬਿਰਲਾ ਸੰਤ ਕਬੀਰ ਰਾਮ ਰਤਨਮੁਖ ਕੋਥਰੀ ਪਾਰਖ ਆਗੈ ਖੋਲ ਕੋਈ ਆਏ ਮਿਲੇ ਗੋ ਗਾ ਕੀ ਲੇ ਗੋ ਮੈਂ ਗੇ ਮੋਲ ਕਬੀਰ ਰਾਮ ਨਾਮ ਜਾਣਿਓ ਨਹੀਂ ਪਾਲਿਓ ਕਟਕ ਕੁਟੰਬ ਧੰਦੇ ਹੀ ਮੈਂ ਮਰ ਗਇਓ ਬਾਗ ਬਾਹਰ ਪਹੀ ਨਾ ਬੰਬ

ਅੱਜ ਫਰੀਦਾ ਬੇਨਿਵਾਜਾ ਕੁੱਤਿਆ ਇਹ ਨਾ ਭਲੀ ਰੀਤ ਕਬਹੀ ਚੱਲ ਨਾ ਆਇਆ ਪੰਜੇ ਵਕਤ ਮਸੀਤ ਉੱਠ ਫਰੀਦਾ ਉਜੂ ਸਾਜ ਸੁਬਹ ਨਿਵਾਜ ਗੁਜਾਰ ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕਪ ਉਤਾਰ ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕੀ ਜੈ ਕਾਏ ਕੁੰਨੇ ਹੇਠ ਜਲਾਈਏ ਬਾਲਣ ਸੰਦੇ ਥਾਏ।

ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰ ਏਕ ਜੀਹ ਕਿਆ ਬਖਾਨੈ ਹਾਂ ਕੇ ਬਲ ਬਲ ਬਲ ਬਲ ਸਦ ਬਲਿਹਾਰ।

ਧਾਨੰ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸਮਸਰ ਏਕ ਜੀ ਕਿਆ ਬਖਾਨੈ ਹਾਂ ਕੇ ਬਲ ਬਲ ਬਲ ਬਲ ਸਦਬਲਿਹਾਰ ਨਿਰੰਕਾਰ ਅਕਾਰ ਅਛਲ ਪੂਰਨ ਬਿਨਾਸੀ ਹਰਖਵੰਤ ਅਨੰਤ ਰੂਪ ਨਿਰਮਲ ਬਿਗਾਸੀ ਗੁਣ ਗਾਵੈ ਬੇਅੰਤ ਅੰਤ ਇੱਕ ਤਿਲ ਨਹੀਂ ਪਾਸੀ ਜਾ ਕੋ ਹੋਏ ਕਿਰਪਾਲ ਸੋ ਜਨ ਪ੍ਰਭ ਤੁਮੈ ਮਿਲਾਸੀ ਧਨ ਧਨ ਤੇ ਧਨ ਜਨ ਜੇ ਕਿਰਪਾਲ ਹਰ ਹਰ ਭਇਓ ਹਰ ਗੁਰੂ ਨਾਨਕ ਜਿਨ ਪਰਸਿਓ ਸੇ ਜਨਮ ਮਰਨ ਦੋਥੇ ਰਹਿਓ ਸਤ ਸਤ ਹਰ ਸਤ ਸਤ ਸਤੇ ਸਤ ਭਣੀਐ ਦੂਸਰ ਆਂਦਨਾ ਅਵਰ ਪੁਰਖ ਪੌਰਾਤਨ ਸੁਣੀਐ ਅੰਮ੍ਰਿਤ ਹਰ ਕੋ ਨਾਮ ਲੈਤ ਮਨ ਸਭ ਸੁਖ ਪਾਏ ਜੇ ਰਸਨ ਚਾਖਿਓ ਤੇਹ ਜਨ ਤ੍ਰਿਪਤ ਅਗਾਏ ਜੇ ਠਾਕੁਰ ਸੋ ਪ੍ਰਸੰਨ ਭਇਓ ਸਤਸੰਗਤ ਤੇ ਪਿਆਰ ਹਰ ਗੁਰੂ ਨਾਨਕ ਜਿਨ ਪਰਸਿਓ ਤਿਨ ਸਭ ਕੁਲ ਕੀਓ ਉਧਾਰ ਸੱਚ ਸਭਾ ਦੀਬਾਣ ਸੱਚ ਸੱਚੇ ਪੈ ਧਰਿਓ ਸੱਚੇ ਤਖਤ ਨਿਵਾਸ ਸੱਚ ਤਪਾਵਸ ਕਰਿਓ ਸੱਚ ਸਿਰਜਿਓ ਸੰਸਾਰ ਆਪਿਆ ਭੁੱਲ ਨਾ ਭੁੱਲੋ ਰਤਨ ਨਾਮ ਅਪਾਰ ਕੀ ਮਨੋ ਪਵੈ ਅਮੁੱਲੋ

ਸਰਬ ਰਹਿਓ ਸਮਾਏ। ਜੇ ਕਾਟੀ ਸਿਲਕ ਦਿਆਲ ਪ੍ਰਭ ਸੇ ਜਨ ਲੱਗੇ ਭਗਤੇ, ਹਰ ਗੁਰੂ ਨਾਨਕ ਜਿਨ ਪਰਸਿਓ ਤੇ ਇਤ ਉਤ ਸਦਾ ਮੁਕਤੇ।

0: ਵਿਕਾਰ। ਕੋਟ ਨ ਓਟ ਨ ਕੋਸ ਨ ਛੋਟਾ, ਕਰਤ ਵਿਕਾਰ ਦੋਉ ਕਰ ਚਾਰੋ। ਮਿੱਤਰ ਨ ਪੁੱਤਰ ਕਲਤਰ ਸਾਜਨ ਸਖ, ਉਲਟਤ ਜਾਤ ਬਿਰਕੀ ਛਾਰੋ। ਦੀਨ ਦਿਆਲ ਪੁਰਖ ਪ੍ਰਭ ਪੂਰਨ, ਛਿਨ ਮੈਂ ਛਿਨ ਛਿਨ ਸਿਮਰੋ ਅਗਮੈ ਪਾਰੋ। ਸ਼੍ਰੀਪਤ ਨਾਥ ਸ਼ਨ ਨਾਨਕ ਜਨ ਹੇ ਭਗਵੰਤ।
1: ਵਾਹਿਗੁਰੂ ਜੀ, ਵਾਹਿਗੁਰੂ। ਆਉਂਦੀ ਆਵਾਜ਼? ਵਾਹਿਗੁਰੂ।

ਆਉ ਮਨ ਵਿਸਾਸ ਪਾਇਓ ਗਹਿਰ ਗਉ ਹਦਰਥ ਦਿਓ ਗਰ ਲਨਾਸ ਤਨ ਨੱਠਿਓ ਅਮਿਓ ਅੰਤਰਗਤ ਪੀਓ ਰਿਤ ਵਿਗਾਸ ਜਾਗਿਓ ਅਲਖ ਕਲ ਧਰੀ ਜੁਗੰਤਰ ਸਤਿਗੁਰ ਸਹਿਜ ਸਮਾਦ ਰਵਿਓ ਸਾਮਾਨ ਨਿਰੰਤਰ ਉਦਾਰ ਉਚਿਤ ਦਾਰਦ ਹਰਨ ਭਿਖੰਤਹਿ ਕਲਮਲ ਤ੍ਰਸਨ ਸਦ ਰੰਗ

ਦੇ। ਸੋਈ ਪੁਰਖ ਸਿਵਰ ਸਾਚਾ, ਜਾ ਕਾ ਇੱਕ ਨਾ ਮਛਲ ਸੰਸਾਰੇ, ਜਿਨ ਭਗਤ ਭਵ ਜਲ ਤਾਰੇ, ਸਿਮਰਹੁ ਸੋਈ ਨਾਮ ਪ੍ਰਧਾਨ, ਤਿਤ ਨਾਮ ਰਸਿਕ ਨਾਨਕ ਲਹਿਣਾ ਥਪਿਓ, ਜੇਨ ਸਰਬ ਸਿੱਧੀ ਕਵ ਜਨ ਕਲ ਸਬੁੱਧੀ, ਕੀਰਤ ਜਨ ਅਮਰਦਾਸ ਬਿਸਤਰੀਆ, ਕੀਰਤ ਰਵ ਕਿਰਨ ਪ੍ਰਗਟ ਸੰਸਾਰ ਹੈ, ਸਾਖ ਤਰੋਵਰ ਮਵਲ ਸਰਾ, ਉੱਤਰ ਦੱਖਣ ਹੈ ਪੁਬ ਅਰ ਪਸ਼ਚਮ, ਜੈ ਜੈ ਕਾਰਜ ਪੰਥ ਨਰਾ, ਹਰ ਨਾਮ ਰਸਨ ਗੁਰਮੁਖ ਵਰਦਾਇਓ, ਉਲਟ ਗੰਗ ਪਸ਼ਚਮ ਧਰਿਆ, ਸੋਈ ਨਾਮ ਅਛਲ ਭਗਤ ਹੈ ਪਵ ਤਾਰਣ, ਅਮਰਦਾਸ ਗੁਰ ਕੋ ਫੁਰਿਆ, ਸਿਮਰਹਿ ਸੋਈ ਨਾਮ ਜਖ ਅਰ ਕਿੰਨਰ, ਸਾਧਕ ਸਿੱਧ ਸਮਾਧ ਹਰਾ, ਸਿਮਰਹਿ ਨਖਤਰ ਅਵ

ਪਰ ਸਹਿ ਸੰਤ ਪਿਆਰ ਜਿਹ ਕਰਤਾ ਰਹਿ ਸੰਜੋਗ ਸਤਿਗੁਰੂ ਸੇਵ ਸੁਖ ਪਾਇਓ ਅਮਰ ਗੁਰ ਕੀਤੋ ਜੋਗ ਨਾਮ ਨਾਵਣ ਨਾਮ ਰਸ ਖਾਣ ਅਰ ਭੋਜਨ ਨਾਮ ਰਸ ਸਦਾ ਚਾਇ ਮੁਖ ਮਿਸ਼ਟ ਬਾਣੀ ਧਨ ਸਤਿਗੁਰ ਸੇਵਿਓ ਜਿਸ ਪਸਾਏ ਪਰਮ ਜਿਸ ਪਸਾਏ ਗਤਿ ਅਗਮ ਜਾਣੀ ਕੁਲ ਸੰਭੂ ਸਮੁਦਰੇ ਪਾਇਓ ਨਾਮ ਨਿਵਾਸ ਸਕਿਆਥ ਜਨਮ ਕਲਿ ਉਚਰੈ ਗੁਰ ਪਰਸਿਓ ਅਮਰ ਪ੍ਰਗਾਸ ਬਾਰਿਜ ਕਰ ਦਾਹਿਣੈ ਸਿੱਧ ਸਨਮੁਖ ਮੁਖ ਜੋਬੈ ਰਿਧ ਬਸੈ ਬਾਭਾਂਗ ਜੋ ਤੀਨ ਲੋਕਾਂ ਤਰਮੋ ਹੈ ਰਿਧ ਬਸੈ ਅਖਿਓ ਸੋਇ ਰਸ ਤਨਹੀਂ ਜਾਤਾ ਮੁਖੋ ਭਗਤ ਉਚਰੈ ਅਮਰ ਗੁਰ ਇਤਰੰਗ ਰਾਤਾ ਮਸਤੰਗ ਨਿਸਾਣ ਸੱਚਾ ਕਰਮ ਕਲ ਜੋੜ ਕਰ ਧਿਆਇਓ ਪਰਸਿਓ ਗੁਰੂ ਸਤਿਗੁਰ ਤਿਲਕ ਸਰ ਵਿੱਚ ਤਿਨ ਪਾਇਓ ਚਰਨ ਤਪਰ ਸਖੀ ਹੱਥ ਚਰਨ ਗੁਰ ਅਮਰ ਪਵਲ ਰਾਏ ਹੱਥ ਤਪਰ ਸਖੀ ਹੱਥ ਹੱਥ ਲੱਗੇ ਗੁਰ ਅਮਰ ਪਾਏ ਜੀ ਤਪਰ ਸਖੀ ਹੱਥ ਜੀ ਗੁਰ ਅਮਰ ਪਣਿਜ ਹੈ ਨੈਣ ਤਪਰ ਸਖੀ ਹੱਥ ਨੈਣ ਗੁਰ ਅਮਰ ਪਿਖਿਜੈ ਸ੍ਰਵਣ ਤਪਰ ਸਖੀ ਹੱਥ ਸ੍ਰਵਣ ਗੁਰ ਅਮਰ ਸੁਣਿਜੈ ਸਖਿਆਥ ਸੋਹੀਓ ਜਿਤਹੀਓ ਵਸੈ ਗੁਰੇ ਅਮਰਦਾਸ ਨਿਜ ਜਗਤ ਪਿਤ ਸਕਿਆਥ ਸੋ ਸਿਰ ਜਾਲ ਪਪਣੈ ਜੋ ਸਿਰ ਨਿਵੈ ਗੁਰ ਅਮਰ ਨਿਤ ਤਿਨਰ।

ਤੇ ਨਰ ਥਪ ਬਿਥਪ ਹੈ, ਸੁਖ ਲਹਿ ਤੇ ਨਰ ਸੰਸਾਰ ਮਹਿ, ਅਪ ਹੈ ਪਟ ਰਿਪ ਮਦ ਤਿਹ, ਸਕਿਆਥ ਤੇ ਨਰ ਜਲ ਪਪਣੈ, ਗੁਰ ਅਮਰਦਾਸ ਪ੍ਰਸੰਨ ਜਿਹ, ਤੈ ਪੜਿਓ ਇੱਕ ਮਨ ਤਰਿਓ ਇੱਕ, ਕਰ ਇੱਕ ਪਛਾਣਿਓ, ਨੈਣ ਵੈਣ ਮੋਹ ਇੱਕ, ਇੱਕ ਦੋ ਠਾਏ ਨ ਜਾਣਿਓ, ਸੁਪਨ ਇੱਕ ਪਰਤਖ ਇੱਕ, ਇੱਕ ਸਮਹਿ ਲੀਣਾ, ਤੀਸ ਇੱਕ ਹਰ ਪੰਜ।

ਪੰਨਿਆਉ ਜੇ ਮਤ ਕਹੀ ਜੈ ਦੇਵ ਜੇ ਮਤ ਨਾਮੈ ਸਮਾਣੀ ਜੇ ਮਤ ਤੇ ਲੋਚਨ ਚਿੱਤ ਭਗਤ ਕੰਬੀ ਰਹਿ ਜਾਣੀ ਰੁਕ ਮਾਂਗਦ ਕਰਤੂਤ ਰਾਮ ਜਮ ਪਾਉ ਨਿਤ ਪਾਈ ਅਮਰੀਕ ਪ੍ਰਹਿਲਾਦ ਸਰਣ ਗੋਬਿੰਦ ਗਤ ਪਾਈ ਤੈ ਲੋਭ ਕ੍ਰੋਧ ਤ੍ਰਿਸ਼ਨਾਤ ਜੀ ਸੁਮਤ ਜਲ ਜਾਣੀ ਜੁਗਤ ਗੁਰ ਅਮਰਦਾਸ ਨਿਜ ਭਗਤ ਹੈ ਦੇਖ ਦਰਸ ਪਾਵੋ ਮੁਕਤ ਗੁਰ ਅਮਰਦਾਸ ਪਰਸੀਐ ਪਹੁੰ ਪਾਤਕ ਬੇਨਸ ਹੈ ਗੁਰ ਅਮਰਦਾਸ ਪਰਸੀਐ ਸਿਧ ਸਾਧਕ ਆਸਾਸ ਹੈ ਗੁਰ ਅਮਰਦਾਸ ਪਰਸੀਐ ਧਿਆਨ ਲਹੀਐ ਪਾਉ ਮੁਕਹਿ ਗੁਰ ਅਮਰਦਾਸ ਪਰਸੀ

ਸੋ ਦ੍ਰਿੜ ਨਾਨਕ ਸੰਗ ਰਹਿਓ ਤਾਤੇ ਅੰਗਦ ਲਹਿਣਾ ਪ੍ਰਗਟ ਤਾਸ ਚਰਨ ਹੈ ਲਿਵ ਰਹਿਓ ਤਿਤ ਕੁਲ ਗੁਰ ਅਮਰਦਾਸ ਆਸਾ ਨਿਵਾਸ ਤਾਸ ਗੁਣ ਕਵਣ ਵਖਾਣਾ ਜੋ ਗੁਣ ਲਖ ਅਗਮਤ ਰਹਿ ਗੁਣ ਅੰਤ ਨਾ ਜਾਣਾ ਬੋਹ ਥਾ ਵਿਧਾਤੈ ਨਿਰਮਯਾ ਸਭ ਸੰਗਤ ਕੁਲ ਉਦਰਣਾ ਗੁਰ ਅਮਰਦਾਸ ਕੀਰਤ ਕਹੈ ਤਰਾਹੇ ਤਰਾਹੇ ਤੋਪਾ ਸਰਡ ਆਪ ਨਾਰਾਇਣ ਕਲਾ ਤਹਾਰ।

ਗੁਰ ਗਿਆਨ ਅਰ ਧਿਆਨ ਤਤਸ ਤਤ ਮਿਲਾਵੈ ਸੱਚ ਸੱਚ ਜਾਣੀਐ ਇੱਕ ਚਿੱਤ ਹੈ ਲਿਵ ਲਾਵੈ ਕਾਮ ਕ੍ਰੋਧ ਵਸ ਕਰੈ ਪਵਣ ਉਡੰਤ ਨ ਤਾਵੈ ਨਿਰੰਕਾਰ ਕੈ ਵਸੈ ਦੇ ਸੁਖਮ ਬੁਝ ਵਿਚਾਰ ਪਾਵੈ ਕਲਮਾ ਹੈ ਰੂਪ ਕਰਤਾ ਪੁਰਖ ਹੈ ਸੋ ਜਾਣੈ ਜਿਨ ਕਿਛ ਕੀਆ ਗੁਰ ਮਿਲਿਓ ਸੋਈ ਪਿਖਿਆ ਸੋਏ ਪਿਖਿਆ ਪਿਖਾ ਕਹੈ ਗੁਰ ਮਿਲਿਓ

ਲੋਭ ਮੋਹ ਅਬ ਤੋ ਪੰਜ ਦੂਤ ਵਿਖੰਡਿਓ ਭਲੋ ਬੁਹਾਲ ਤੇ ਜੋਤਨਾ ਨਿਰਿਪਤ ਨਾਥ ਨਾਨਕ ਬਰ ਗੁਰ ਅਮਰਦਾਸ ਸਚ ਸਲ ਪਾਣ ਤੈ ਦਲ ਜਿਤਾਉ ਇਵ ਜੁਦ ਕਰ ਕਹਨ ਹਰ ਬੂੰਦ ਬਸੋ ਰੋ ਮਾਬਲ ਕੁਸੁਮ ਬਸੰਤ ਗਨੰਤ ਨਾ ਆਵੈ ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬ ਜਨ ਪਲ

ਦੇ ਇੱਕ ਮਨ ਪੁਰਖ ਨਿਰੰਜਨ ਧਿਆਵਾਓ, ਗੁਰਪ੍ਰਸਾਦ ਹਰ ਗੁਣ ਸਦ ਗਾਵਾਓ, ਗੁਣ ਗਾਵਤ ਮਨ ਹੋਏ ਬੇਗਾਸਾ, ਸਤਿਗੁਰ ਪੂਰਜਨ ਹੈ ਕੀ ਆਸਾ, ਸਤਿਗੁਰ ਸੇ ਪਰਮ ਪਦ ਪਾਇਓ, ਅਭਿਨਾਸੀ ਅਭਿਗਤ ਧਿਆਇਓ, ਤਿਸ ਭੇਟੇ ਦਰਿਦਰ ਨਾ ਚੰਪੈ, ਕਲ ਸਾਰ ਤਾਸ ਗੁਣ ਜੰਪੈ, ਜੰਪੋ ਗੁਣ ਬਿਮਲ ਸੁਜਨ ਜਨ ਕੇਰੇ, ਅਮੇ ਨਾਮ ਜੋ ਕੋ ਫੁਰਿਆ, ਇਨ ਸਤਿਗੁਰ ਸੇਵ ਸਬਦ ਰਸ ਪਾਇਆ, ਨਾਮ ਨਿਰੰਜਨ ਉਰ ਧਰਿਆ, ਹਰ ਨਾਮ ਰਸਿਕ ਗੋਬਿੰਦ।

ਛੋਟਤ ਪ੍ਰਵਾਹ ਅਮਰਾ ਪਦ ਅੰਮ੍ਰਿਤ ਸਰੋਵਰ ਸਦ ਭਰਿਆ ਤੇ ਪੀਵਹਿ ਸੰਤ ਕਰਹਿ ਮਨ ਮੱਜਨ ਉਹ ਬਜਰ ਸੇਵਾ ਕਰੀਆ ਤਿਨ ਭਉ ਨਿਵਾਰਨ ਭੈ ਪਦ ਦੀਨਾ ਸ਼ਬਦ ਮਾਤ

ਸਤਿਗੁਰ ਮਤ ਗੂੜ ਬੇਮਨ ਸਤ ਸੰਗਤ ਆਤਮ ਰੰਗ ਚਲੂਲ ਭਇਆ ਜਾਗਿਆ ਮਨ ਕਬਲ ਸਹਿਜ ਪ੍ਰਕਾਸਿਆ ਅਭੈ ਨਿਰੰਜਨ ਕਰਹਿ ਲਹਾ ਸਤਿਗੁਰ ਦਇਆਲ ਹਰ ਨਾਮ ਦ੍ਰਿੜਾਇਆ ਤਿਸ ਪ੍ਰਸਾਦ ਵਸ ਪੰਚ ਕਰੇ ਕਬ ਕਲ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਭਰ ਭਰੇ ਅਨਭਉ ਉਨਮਾਨ ਅਕਲ ਲਿਵ ਲਾਗੀ ਪਾਰਸ ਭੇਟਿਆ ਸਹਿਜ ਘਰੇ ਸਤਿਗੁਰ ਪ੍ਰਸਾਦ ਪਰਮ ਪਦ ਪਾਇਆ ਭਗਤ ਭਾਏ ਭੰਡਾਰ ਭਰੇ ਮੇਟਿਆ ਜਨਮਾਂਤ।

ਸੋਖ ਸਰੋਵਰ ਬਸੈ ਅਮੇ ਰਸ ਰਸਨ ਪ੍ਰਕਾਸੈ ਮਿਲਤ ਸਾਂਤਿ ਉਪਜੈ ਦੁਰਤ ਦੂਰ ਅੰਤਰ ਨਾਸੈ ਸੁਖ ਸਾਗਰ ਪਾਇਓ ਦਿੰਤ ਹਰ ਮਗਨ ਹੁਟੈ ਸੰਜਮ ਸਤ ਸੰਤੋਖ ਸੀਲ ਸੰਨਾਹ ਮਫੁਟੈ ਸਤਿਗੁਰ

ਸਤਿਗੁਰ ਪ੍ਰਮਾਣ ਮਨ ਏਕ ਧਿਆਵਿਓ ਧਨ ਧਨ ਸਤਿਗੁਰ ਅਮਰਦਾਸ ਜਿਨ ਨਾਮ ਦ੍ਰਿੜਾਇਓ ਨਵਰਿਦ ਨਾਮ ਨਿਧਾਨ ਰਿਦ ਸਿੱਧਤਾ ਕੀ ਦਾਸੀ ਸਹਿਜ ਸਰੋਵਰ ਮਿਲਿਓ ਪੁਰਖ ਭੇਟਿਓ ਅਵਿਨਾਸੀ ਆਦਲੇ ਭਗਤ ਜਿਤ ਲਗ ਤਰੇ ਸੋ ਨਾ ਸੋ ਗੁਰ ਨਾਮ ਦ੍ਰਿੜਾਇਓ ਗੁਰ

ਸਤਿਗੁਰ ਅਖੇ ਮਾਂ ਤਾਣਿਆ ਜੁਗ ਜੂਤ ਸਮਾਣੇ ਅਨ ਪਾਉਨੇ ਜਾ ਨਾਮ ਟੇਕ ਜਿਤ ਭਗਤ ਅਗਾਣੇ ਗੁਰੂ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਣੇ ਇਹੋ ਰਾਜ ਜੋਗ ਗੁਰ ਰਾਮਦਾਸ ਤੁਮ ਹੂ ਰਸ ਜਾਣੇ ਜਨਕ ਸੋਏ ਜਿਨ ਜਾਣਿਆ ਉਨ ਮਨ ਰਥ ਧਰਿਆ ਸਤ ਸੰਤੋਖ ਸਮਾਚਰੇ ਅਪਹਰਾ ਸਰ ਭਰਿਆ ਅਕਾ

ਸਤਿਗੁਰ ਨਾਮ ਏਕ ਲਿਵ ਮਨ ਜਪੈ ਦ੍ਰਿੜ ਤਿੰਨ ਜਨ ਦੁੱਖ ਪਾਪ ਕਹੋ ਕਤ ਹੋਵੈ ਜੀਓ ਤਾਰਨ ਤਰਨ ਖਿਨ ਮਾਤੁਰ ਜੋ ਕੋ ਦ੍ਰਿਸ਼ਟ ਧਾਰੈ ਸਬਦ ਰਿਦ ਵਿਚਾਰੈ ਕਾਮ ਕ੍ਰੋਧ ਖੋਵੈ ਜੀਓ ਜੀਅਨ ਸਭਨ ਦਾਤਾ ਅਗਮ ਗਿਆਨ ਵਿਖਿਆਤਾ ਅਹਿਨਸ ਧਿਆਨ ਧਾਵੈ ਪਲਕ ਨਾ ਸੋਵੈ ਜੀਓ ਜਾ ਕਉ ਦੇਖਤ ਦੁਆਰ ਦਰਿਦਰ ਜਾਵੈ ਨਾਮ ਸੋ ਨਿਧਾਨ ਪਾਵੈ ਗੁਰਮੁਖ ਗਿਆਨ ਦੁਰਮਤ ਮਹਿਲ ਧੋਵੈ ਜੀਓ ਸਤਿਗੁਰ ਨਾਮ ਏਕ ਲਿਵ ਮਨ ਜਪੈ ਦ੍ਰਿੜ ਤਿੰਨ ਜਨ ਦੁੱਖ ਪਾਪ ਕਹੋ ਕਤ ਹੋਵੈ ਜੀਓ ਧਰਮ ਕਰਮ ਪੂਰੈ ਸਤਿਗੁਰ ਪਾਈ ਹੈ ਜਾ ਕੀ ਸੇਵਾ ਸਿੱਧ ਸਾਧਿਕ ਮੁਨ ਜਨ ਸੁਰ ਨਰ ਜਾ ਚਹਿ ਸਬਦ ਸਾਰ ਏਕ ਲਿਵ ਲਾਈ ਹੈ ਫੁਨ ਜਾਣੈ ਕੋ ਤੇਰਾ ਅਪਾਰ ਨਿਰਭਉ ਨਿਰੰਕਾਰ ਅਕਥ ਕਥਨ ਹਾਰ ਤੁਝੈ ਬੁਝਾਈ ਹੈ ਭਰਮ ਭੂਲੇ ਸੰਸਾਰ ਛੁਟਹੁ ਜੂਨੀ ਸੰਘਾਰ ਜਮ ਖੋ ਨਾ ਡੰਡਕਾਰ ਗੁਰਮਤਿ ਧਿਆਈ ਹੈ ਮਨ ਪ੍ਰਾਣੀ ਮੁਗਦ ਵਿਚਾਰ ਅਹਿਨਸ ਜਪ ਧਰਮ ਕਰਮ ਪੂਰਾ ਸਤਿਗੁਰ ਪਾਈ ਹੈ ਹਉ ਬਲ ਬਲ ਜਾਓ ਸਤਿਗੁਰ ਸਾਚੇ ਨਾਮ ਪਰ ਕਵਨ ਉਪਮਾ ਦੇਓ ਕਵਨ ਸੇਵਾ ਸਰੇਓ ਏਕ ਮੁਖ ਰਸਨਾ ਰਸਹੁ

ਪੰਚ ਭੂਤ ਬਸ ਕਿਨੇ ਜਮਤ ਨਾ ਤਰਾਸ ਗੁਰ ਅਮਰ ਗੁਰੂ ਸ੍ਰੀ ਸਤ ਕਲ ਜੁਗ ਰਾਖੀ ਪਤ ਅਗਨ ਦੇਖਤ ਗਤ ਚਰਨ ਕਬਲ ਜਾਸ ਸਭ ਬਿਦ ਮਾਨਿਓ ਮਨ ਤਬਹੀ ਭਇਓ ਪ੍ਰਸੰਨ ਰਾਜ ਜੋਗ ਤਖਤ ਦੀਅਨ ਗੁਰ ਰਾਮਦਾਸ ਰਾਡ ਜਿਸ ਹੈ ਧਾਰਿਓ ਧਰ ਧਰ ਵਿਓਮ ਅਰ ਪਵਣ ਤੇ ਨੀਰ ਸਾਰ ਅਵਰ ਅਨਲ ਅਨਾਦ ਕੀਓ ਸਸ ਰਿਖ ਨਿਸ ਸੂਰ ਦਿਨ ਸੈਲ ਤਰੂ ਅਫਾਲ ਫੁੱਲ ਦੀਓ ਸੁਰ ਨਰ ਸਪਤ ਸਮੁੰਦਰ ਕੇ ਧਾਰਿਓ ਤ੍ਰਿਪਵਣ ਜਾਸ ਸੋਈ ਏਕ ਨਾਮ ਹਰ ਨਾਮ ਸਤ ਪਾਇਓ ਗੁਰ ਅਮਰ ਪ੍ਰਗਾਸ ਕੱਚਹੁ ਕੰਚਨ ਭਇਓ ਸ਼ਬਦ ਗੁਰ ਸ਼ਰਵਣ ਹੈ ਸੁਣਿਓ ਬਿਖਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਪਣੇ।

ਸਤਿਗੁਰੂ ਚਰਨ ਜਨ ਪਰਸਿਆ ਸੇ ਪਾਸ ਪਰੇ ਤਸਰ ਨਰ ਪਹਿ ਜਾਮ ਗੁਰੂ ਹੈ ਵੱਲ ਤਨਹੇ ਕਿਆ ਗਾਰਵ ਦਿਜੈ ਜਾਮ ਗੁਰੂ ਹੈ ਵੱਲ ਲੱਖ ਬਾਹੇ ਕਿਆ ਕਿਜੈ ਜਾਮ ਗੁਰੂ ਹੈ ਵੱਲ ਗਿਆਨ ਅਰ ਧਿਆਨ ਅਨਨ ਪਰ ਜਾਮ ਗੁਰੂ ਹੈ ਵੱਲ ਸ਼ਬਦ ਸਾਚੀ

ਪਾਵੈ ਗੁਰ ਬਿਨ ਸੁਰਤ ਨਾ ਸਹਿਤ ਗੁਰੂ ਬਿਨ ਮੁਕਤ ਨਾ ਪਾਵੈ ਗੁਰ ਕਰ ਸੱਚ ਵਿਚਾਰ ਗੁਰੂ ਕਰੇ ਮਨ ਮੇਰੇ ਗੁਰ ਕਰ ਸ਼ਬਦ ਸਪੁੰਨ ਅਗਨ ਕੱਟ ਹੈ ਸਭ ਤੇਰੇ ਗੁਰ ਨੈਣ ਬੈਣ ਗੁਰ ਗੁਰ ਕਰਹਾ ਗੁਰ

ਤਾਰਨ ਤਰਨ ਸਮਰੱਥ ਕਲ ਜੁਗ ਸੁਨਤ ਸਮਾਧ ਸ਼ਬਦ ਜਿਸ ਕੇ ਰੇ ਫੁਨ ਦੁਖਨ ਨਾ ਸੁਖਦਾਇਕ ਸੂਰਾ ਜੋ ਧਰਤ ਧਿਆਨ ਬਸ ਤਿਹ ਨੇਰੇ ਪੂਰਾ ਪੁਰਖ ਹਿਰਦੈ ਹਰ ਸਿਮਰਤ ਮੁਖ ਦੇਖਤ ਅਗ ਜਾਹੇ ਪਰੇ ਰੇ ਜਾਓ ਹਰ ਬੁੱਧ ਰਿਧ ਸਿੱਧ ਚਾਹਤ ਗੁਰੂ ਗੁਰੂ ਗੁਰ ਕਰ ਮਨ ਮੇਰੇ ਗੁਰੂ ਮੁਖ ਦੇਖ ਗਰੂ ਸੁਖ ਪਾਇਓ ਹੂਤੀ ਜੋ ਪਿਆਸ ਪੀਓ ਸਿ ਪਿਵਨ ਕੀ ਵੰਛਿਤ ਸਿੱਧ ਕਹੋ ਬਿਧ ਮਿਲਾਇਓ ਪੂਰਨ ਭੋ ਮਨ ਪੂਰਨ ਭੋ ਮਨ ਠੌਰ ਬਸੋ ਰਸ ਬਾਸਨ ਸਿਓ ਜੋ ਦਹੰ ਦਿਸ ਧਾਇਓ ਗੋਬਿੰਦ ਵਾਲ ਗੋਬਿੰਦ ਪੁਰੀ ਸਮ ਜਲਿਆਨ ਤੀਰ ਵਿਪਾਸ ਬਨਾਇਓ ਗਇਓ ਦੁਖ ਦੂਰ ਬਰਖਨ ਕੋ ਸੋ ਗੁਰੂ ਮੁਖ ਦੇਖ ਗਰੂ ਸੁਖ ਪਾਇਓ ਸਮਰੱਥ ਗੁਰੂ ਸਿਰਹੱਥ ਧਰਿਓ ਗੁਰ ਕੀਨੀ ਕਿਰਪਾ ਹਰ ਨਾਮ ਦੀਓ ਜਿਸ ਦੇਖ ਚਰਨ ਅਗਨ ਹਰਿਓ ਨਿਸ ਬਸ ਰੇਕ ਸਮਾਨ ਧਿਆਨ ਸੋ ਨਾਮ ਸੁਨੇ ਸੁਤ ਪਹਨ ਡਰਿਓ ਪਨ ਦਾਸ ਸੁਵਾਸ ਜਗਤ ਗੁਰੂ ਕੀ ਪਾਰਸ ਭੇਟ ਪਰਸ ਕਰਿਓ ਰਾਮਦਾਸ ਗੁਰੂ ਹਰ ਸਤ ਕੀਓ ਸਮਰੱਥ ਗੁਰੂ ਸਿਰ ਹੱਥ ਧਰਿਓ ਅਬ ਰਖਾਓ ਦਾਸ ਪਾਠ ਕੀ ਲਾਜ ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ ਹਰ ਨਾਖਸ ਫਾਰੇ ਕਰ ਆਜ ਫੁਨ ਦ੍ਰੋਪਦੀ ਲਾਜ ਰਖੀ ਹਰ ਪ੍ਰਭ ਜੀ ਛੀਨਤ ਬਸਤਰ ਦੀਨ ਬਵ ਸਾਜ ਸੋ ਦਾਮਾ ਅਪਦਾ ਤੇ ਰਾਖਿਆ ਗਨਕਾ ਪੜਤ ਪੂਰੇ ਤਿਹ ਕਾਜ ਸ੍ਰੀ ਸਤਿਗੁਰ ਸੋ ਪ੍ਰਸੰਨ ਕਲਯੁਗ ਹੋਏ ਰਖੋ ਦਾ

ਨਾਮ ਨਵ ਨਿਧ ਅਪਾਏ ਰਸਨ ਅਹਿਨ ਸਰਸਾਏ ਸਤ ਕਰ ਜਾਨੀ ਆਹੋ ਫੁਨ ਪ੍ਰੇਮ ਰੰਗ ਪਾਈਐ ਗੁਰਮੁਖ ਹੈ ਧਿਆਈਐ ਅਨ ਮਾਰਗ ਤਜਹੋ ਭਜਹੋ ਹਰ ਗਿਆਨੀ ਆਹੋ ਬਚਨ ਗੁਰ ਰਿਦ ਤਰਹੋ ਪੰਚ ਭੂ ਬਸ ਕਰਹੋ ਜਨਮ ਕੁਰ ਉਧਰਹੋ ਦੁਆਰ ਹਰ ਮਾਨੀ ਆਹੋ ਜਾਉ ਤਾਂ ਸਭ ਸੁਖਿਤ ਤੁਮ ਵੰਚ ਬਹੋ ਗੁਰੂ ਗੌਰ ਗੁਰੂ ਗੌਰ ਗੁਰੂ ਜਪ ਪ੍ਰਾਨੀ ਆਹੋ ਗੁਰੂ ਗੌਰ ਗੁਰੂ ਗੌਰ ਗੁਰੂ ਜਪ ਸਤਕਾਰ ਅਗਮ ਗੁਣ ਜਾਨ ਨਿਧਾਨ ਹਰ ਮਨ ਧਰੋ ਧਿਆਨ ਅਹਿਨਸ ਕਰੋ ਬਚਨ ਗੁਰ ਰਿਦ ਹਿਰਦੈ ਤਹਾਰ ਹੋਨ ਗੁਰੂ ਜਲ ਬਿਮਲ ਥਾਹ ਮੱਜਨ ਕਰਹੋ ਸੰਤ ਗੁਰਸਿੱਖ ਤਰਹੋ ਨਾਮ ਸਚ ਰੰਗ ਸਾਰ ਸਦਾ ਨਿਰਵੈਰ ਨਿਰੰਕਾਰ ਨਿਰਭਉ ਜਪੈ ਪ੍ਰੇਮ ਗੁਰ ਸ਼ਬਦ ਰਸ ਕਰਤ ਦ੍ਰਿੜ ਭਗਤ ਹਰ ਮੁਕਤ ਮਨ ਭ੍ਰਮਤ ਜਹੋ ਨਾਮ ਗੁਰਮੁਖ ਭਜਹੋ ਗੁਰੂ ਗੌਰ ਗੁਰੂ ਗੌਰ ਗੁਰੂ ਜਪ ਸਤਕਾਰ ਗੁਰੂ ਗੌਰ ਗੁਰ ਕਰਹੋ ਗੁਰੂ ਹਰ ਪਾਈਐ ਉਦਦ ਗੁਰ ਗਹਿਰ ਗੰਭੀਰ ਬੇਅੰਤ ਹਰ ਨਾਮ ਨਗਹੀਰ ਮਾਣ ਮਿਲਤ ਲਿਵ ਲਾਈਐ ਹੁਣ ਗੁਰੂ ਪਰਮਲ ਸਰਸ ਕਰਤ ਕੰਚਨ ਪਰਸ ਮੈਲ ਦੁਰਮਤ ਹਿਰਤ ਸਬਦ ਗੁਰ ਧਿਆਈਐ ਅੰਮ੍ਰਿਤ ਪ੍ਰਵਾਹ ਛੁਟਕੰਤ ਸਦ ਦੁਆਰ ਜਿਸ ਗਿਆਨ ਗੁਰ ਬਿਮਲ ਸਰ ਸੰਤ ਸਿੱਖ ਨਾਈਐ ਨਾਮ ਨਿਰਵਾਣ ਨਿਧਾਨ ਹਰ ਉਰ ਧਰਹੋ ਗੁਰੂ ਗੌਰ ਗੁਰ ਕਰਹੋ ਗੁਰੂ ਹਰ ਪਾਈਐ ਗੁਰੂ ਗੌਰ ਗੁਰੂ ਗੌਰ ਗੁਰੂ ਜਪ ਮਨ ਰੇ ਜਾ ਕੀ ਸੇਵ ਸਿਵ ਸਿੱਧ ਸਾਧਿਕ ਸੁਰ ਅਸੁਰ ਗਣ ਤਰਹੈ ਤੇ ਤੀਸ ਗੁਰ ਬਚਨ ਸੁਣ ਕੰਨ ਰੇ ਪੁਨ ਤਰਹੇ ਤੇ ਸੰਤ ਹਿਤ ਭਗਤ ਗੁਰ ਗੁਰ ਕਰਹੇ ਤਰਿਓ ਪ੍ਰਹਿਲਾਦ ਗੁਰ ਮਿਲਤ ਮੁਨ ਜਨ ਰੇ ਤਰਹੇ ਨਾਰਦਾਦ ਸਨਕਾਦ ਹਰ ਗੁਰ ਮੁਖ ਤਰਹੈ ਇੱਕ ਨਾਮ ਲਗ ਤਜਹੋ ਰਸ ਅਨ ਰੇ ਦਾਸ ਬੇਨਤ ਕਹੈ ਨਾਮ ਗੁਰਮੁਖ ਲਹੈ ਗੁਰੂ ਗੌਰ ਗੁਰੂ ਗੌਰ ਗੁਰੂ ਜਪ ਮਨ ਰੇ ਸ੍ਰੀ ਗੁਰੂ ਸਾਹਿਬ ਸਭ ਉੱਪਰ ਕਰੀ ਕਿਰਪਾ ਸਤਯੁਗ ਜਨ ਧਰੂ ਪਾਰ ਸ੍ਰੀ ਪ੍ਰਹਿਲਾਦ ਭਗਤ ਉਧਰੀਅੰ ਹਸਤ ਕਮਲ ਮਾਥੇ ਪਰ ਧਰੀਅੰ ਅਲੱਖ ਰੂਪ ਜੀ ਲਖਿਆ ਨਾ ਜਾਈ ਸਾਧਕ ਸਿੱਧ ਸਗਲ ਸਰਣਾਈ ਗੁਰ ਕੇ ਬਚਨ ਸਤ ਜੀ ਧਾਰਹੋ ਮਾਨਸ ਜਨਮ ਦੇਹ ਨਿਸਤਾ ਰਹੋ ਗੁਰ ਜਹਾਜ ਖੇਵਟ ਗੁਰੂ ਗੁਰਬਿੰਦ ਤਰਿਆ ਨਾ ਜਾਏ ਗੁਰ ਪ੍ਰਸਾਦ ਪ੍ਰਭ ਪਾਈਐ ਗੁਰ ਬਿਨ ਮੁਕਤ ਨਾ ਪਾਏ ਗੁਰ ਨਾਨਕ ਨਿਕਟ ਬਸੈ ਬਨਵਾਰੀ ਤਿਨ ਲਹਿਣ ਥਾਪ ਜੋਤ ਜਗਤ ਹਾਰੇ ਲਹਿਣੈ ਪੰਥ ਧਰਮ ਕਾ ਕੀਆ ਅਮਰਦਾਸ ਭੱਲੇ ਕਹੁ ਦੀਆ ਤਿਨ ਸ੍ਰੀ ਰਾਮਦਾਸ ਸੋਢੀ ਥਿਰ ਤਪਿਆ ਹਰ ਕਾ ਨਾਮ ਖੈ ਦਿਨ ਨਿਧ ਅਪਿਓ ਅਪਿਓ ਹਰ ਨਾਮ ਖੈ ਨਿਧ ਚਹੁ ਜੁਗ ਗੁਰ ਸੇਵਾ ਕਰ ਫਲ ਲਹੀਅੰ ਮੰਦ ਹੈ ਜੋ ਚਰਨ ਸਰਨ ਸੁਖ ਪਾਵ ਹੈ ਪਰਮਾਨੰਦ ਗੁਰਮੁਖ ਕਹੀਅੰ ਪ੍ਰਤੱਖ ਦੇਹ ਪਾਰ ਬ੍ਰਹਮ ਸੁਆਮੀ ਆਦਿ ਰੂਪ ਪੋਖਣ ਭਰਣੰ ਸਤਿਗੁਰ ਗੁਰ ਸੇਵ ਲਖ ਗਤ ਜਾ ਕੀ ਸ੍ਰੀ ਰਾਮਦਾਸ ਤਾਰਣ ਤਰਣੰ ਜੇ ਅੰਮ੍ਰਿਤ ਬਚਨ ਬਾਣੀ ਸਾਧੂ ਜਨ ਜਪ ਹੈ ਕਰ ਬਿਚਿਤ ਚਾਓ ਆਨੰਦ ਨਿਤ ਮੰਗਲ ਗੁਰ ਦਰਸ਼ਨ ਸਫਲ ਸੰਸਾਰ ਸੰਸਾਰ ਸਫਲ ਗੰਗਾ ਗੁਰ ਦਰਸ਼ਨ ਪਰਸਨ ਪਰਮ ਪਵਿੱਤਰ ਗਤੇ ਜੀਤਹਿ ਜਮ ਲੋਕ ਪਤਤ ਜੇ ਪ੍ਰਾਣੀ ਹਰ ਜਨ ਸਿਵ ਗੁਰ ਗਿਆਨ ਗ੍ਰਤੇ ਰਘਵੰਸ ਤਿਲਕ ਸੁੰਦਰ ਦਸਰਥ ਕਾਰ ਮਨ ਬੰਛ ਹੈ ਜਾ ਕੀ ਸਰਣੰ ਸਤਿਗੁਰ ਗੁਰ ਸੇਵ ਅਲਖ ਗਤ ਜਾ ਕੀ ਸ੍ਰੀ ਰਾਮਦਾਸ ਤਾਰਣ ਤਰਣੰ ਸੰਸਾਰ ਅਗਮ ਸਾਗਰ ਤੁਲਹਾ ਹਰ ਨਾਮ ਗੁਰੂ ਮੁਖ ਪਾਇਆ ਜਗਨਾ ਜਗ ਜਨਮ ਮਰਨ ਭਗਾ ਇਹ ਆਈ ਹੈ ਪ੍ਰਤੀਤ ਪ੍ਰਤੀਤ ਹੀ ਆਈ।

ਅਵਲੋਕਿਆ ਬ੍ਰਹਮ ਭਰਮ ਸਭ ਛੁਟਕਿਆ ਦਿਵਯ ਦ੍ਰਿਸ਼ਟ ਕਾਰਣ ਕਰਨ ਸਤਿਗੁਰ ਗੁਰ ਸੇਵ ਲਖ ਗਤ ਜਾ ਕੀ ਸ੍ਰੀ ਰਾਮਦਾਸ ਤਾਰਨ ਤਰਨ ਪ੍ਰਤਾਪ ਸਦਾ ਗੁਰ ਕਾ ਘਟ ਘਟ ਪ੍ਰਗਾਸ ਪਿਆ ਜਸ ਜਨ ਕਹਿ ਇੱਕ ਪੜ੍ਹੈ ਸੁਣੈ ਗਾਵਹਿ ਪ੍ਰਭਾਤ ਹੈ ਕਰਹਿ ਇਸਨਾਨ ਇਸਨਾਨ ਕਰਹਿ ਪ੍ਰਭਾਤ ਸੁਧਮਾਨ ਗੁਰ ਪੂਜਾ ਬਿਦ ਸਹਿਤ ਕਰੰ ਕੰਚਨ ਤਨ ਹੋਏ ਪਰਸ ਪਾਰਸ ਕਉ ਜੋਤ ਸਰੂਪੇ ਧਿਆਨ ਧਰੰ ਜਗ ਜੀਵਨ ਜਗੰਨਾਥ ਜਲ ਥਲ ਮਹਿ ਰਹਿਆ ਪੂਰ ਬਹੁ ਬਿਦ ਬਰਨੰ ਸਤਿਗੁਰ ਗੁਰ ਸੇਵ ਲਖ ਗਤ ਜਾ ਕੀ ਸ੍ਰੀ ਰਾਮਦਾਸ ਤਾਰਨ ਤਰਨ ਜਿਨਹੋ ਬਾਤ ਨਿਸ਼ਚਲ ਧਰੁਹ ਜਾਨੀ ਤੇਈ ਜੀਵ ਕਾਲ ਤੇ ਬਚਾ ਤਿੰਨ ਤਰਿਓ ਸਮੁੰਦਰ ਰੁਦਰ ਖਿਨ ਇੱਕ ਮਹਿ ਜਲ ਹਰ ਬਿੰਬ ਜੁਗਤ ਜਗ ਰਚਾ ਕੁੰਡਲਨੀ ਸੁਰਜੀ

ਉਦਜ ਸਹਿ ਦਸ ਦਹੀਂ ਭਾਤ ਖਾਹੇ ਜੀਓ ਦੇਖ ਰੂਪ ਅਤ ਅਨੂਪ ਮੋਹ ਮਹਾ ਮਗ ਪਹੀ ਕਿੰਕਨੀ ਸ਼ਬਦ ਚਨਤ ਕਾਰ ਖੇਲ ਪਾਹੇ ਜੀਓ ਕਾਲ ਕਲਮ ਹੁਕਮ ਹਾਤ ਕਹਾਉ ਕੌਣ ਮੇਟ ਸਕੈ ਈਸ ਬਾਮੇ ਗਿਆਨ ਧਿਆਨ ਧਰਤ ਹੀ ਹੈ ਚਾਹੇ ਜੀਓ ਸਤ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹੇ ਜੀਓ ਰਾਮ ਨਾਮ ਕਰ ਪਰਮ ਧਾਮ ਸੁਧ ਬੁਧ ਨਿਰੀਕਾਰ ਬੇਸੁਮਾਰ ਸਰਬਰ ਕਾਹੇ ਜੀਓ ਸੁਥਰ ਚਿੱਤ ਭਗਤ ਹਿਤ ਭੇਖ ਤਰਿਓ ਹਰਨਾਕ ਸਰਿਓ ਨਖ ਬਿਦਾਰ ਜੀਓ ਸੰਖ ਚਕਰ ਗਦਾ ਪਦਮ ਆਪ ਆਪ ਕੀਓ ਛਦਮ ਅਪਰੰਪਰ ਪਾਰ ਬ੍ਰਹਮ ਲਖੈ ਕੌਣ ਤਾਹੇ ਜੀਓ ਸਤ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹੇ ਜੀਓ ਪੀਤ ਬਸਨ ਕੁੰਦ ਦਸਨ ਪ੍ਰਿਆ ਸਹਿਤ ਕੰਠ ਮਾਲ ਮੁਕਟ ਸੀਸ ਮੋਰ ਪੰਖ ਚਾਹੇ ਜੀਓ ਬੇਵਜੀਰ ਬੜੇ ਤੀਰ ਧਰਮ ਅੰਗ ਅਲਖ ਅਗਮ ਖੇਲ ਕੀਆ ਆਪਣ ਹੈ ਉਹ ਚਾਹੇ ਜੀਓ ਅਕਥ ਕਥਾ ਕਥੀ ਨ ਜਾਏ ਤੀਨ ਲੋਕ ਰਹਿ ਸਮਾਏ ਸੁਤਹ ਸਿੱਧ ਰੂਪ ਧਰਿਓ ਸਾਹਨ ਕੈ ਸਾਹੇ ਜੀਓ ਸਤ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹੇ ਜੀਓ ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀਓ ਬਲਹ ਛਲਨ ਸਬਲ ਮਲਨ ਭਗਤ ਫਲਨ ਕਾਨ ਕੁਵਰ ਨਹਿ ਕਲੰਕ ਬਜੀ ਡੰਕ ਚੜੂ ਦਲ ਰਵਿੰਦ ਜੀਓ ਰਾਮ ਰਮਣ ਦੁਰਤ ਦਮਣ ਸਕਲ ਪਵਨ ਕੁਸਲ ਕਰਨ ਸਰਬ ਭੂਤ ਆਪ ਹੀ ਦੇਵਾਦ ਦੇਵ ਸਹਿਸ ਮੁਖ ਵਰਿੰਦ ਜੀਓ ਜਰਮ ਕਰਮ ਮਛ ਕਛ ਹੋ ਬਰਾਹ ਜਮੁਨਾ ਕੈ ਕੂਲ ਖੇਲ ਖੇਲੋ ਜਿਨ ਗਿੰਦ ਜੀਓ ਨਾਮ ਸਾਰਹੀ ਹੈ ਤਾਰ ਤਜ ਬੇਕਾਰ ਮਨ ਗਯੰਦ ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀਓ ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤ ਜੀਓ ਗੁਰ ਕਹਿਆ ਮਾਨ ਨਿਜ ਨਿਧਾਨ ਸਚ ਜਾਨ ਮੰਤਰ ਹੈ ਨਿਸ ਬਸਰ ਹੋਏ ਕਲਿਆਣ ਲਹਿ ਪਰਮ ਗਤ ਜੀਓ ਕਾਮ ਕ੍ਰੋਧ ਲੋਭ ਮੋਹ ਜਣ ਜਣ ਸਿਉ ਛਾੜ ਤੋ ਹੋਮੈ ਕਾ ਫੰਦ ਕਾਂਡ ਸਾਧ ਸੰਗ ਰਤ ਜੀਓ ਦੇਹ ਗਿਹੋ ਤ੍ਰਿਅ ਸਨੇਹੋ ਚਿਤ ਬਿਲਾਸ ਜਗਤ ਇਹੋ ਚਰਨ ਕਮਲ ਸਦਾ ਸਿਉ ਦ੍ਰਿੜਤਾ ਕਰ ਮਤ ਜੀਓ ਨਾਮ ਸਾਰ ਹੀ ਤਾਰ ਤਜ ਵਿਕਾਰ ਮਨ ਗਯੰਦ ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤ ਜੀਓ ਸੇਵਕ ਕੈ ਪਰ

ਬੜਾ ਤਮਾਸਾ, ਆਪੇ ਹੱਸੈ ਆਪ ਹੀ ਚਿਤਵੈ, ਆਪੇ ਚੰਦ ਸੂਰ ਪ੍ਰਗਾਸਾ, ਆਪੇ ਜਲ ਆਪੇ ਥਲ ਥਮਨ, ਆਪੇ ਕੀਆ ਘਟ ਘਟ ਵਾਸਾ, ਆਪੇ ਨਰ ਆਪੇ ਫੁਨਾਰੀ, ਆਪੇ ਸਾਰ ਆਪ ਹੀ ਪਾਸਾ, ਗੁਰਮੁਖ ਸੰਗਤ ਸਵੈ ਵਿਚਾਰ, ਵਾਹ ਵਾਹ ਕਾ ਬੜਾ ਤਮਾਸਾ, ਕੀਆ ਖੇਲ ਬੜ ਮੇਲ ਤਮਾਸਾ, ਵਾਹਿਗੁਰੂ ਤੇਰੀ ਸਭ ਰਚਨਾ, ਤੂੰ ਜਲ ਥਲ ਗਗਨ ਪਿਆਲ ਪੂਰ ਰਹਿਆ, ਅੰਮ੍ਰਿਤ ਤੇ ਮੀਠੇ ਜਾ ਕੇ ਬਚਨਾ, ਮਨ ਹੈ ਬ੍ਰਹਮਾਦਿਕ ਰੁਦਰਾਦਿਕ, ਕਾਲ ਕਾ ਕਾਲ ਨਿਰੰਜਨ ਜਚਨਾ, ਗੁਰਪ੍ਰਸਾਦ ਪਾਈਐ ਪਰਮਾਰਥ, ਸਤਸੰਗਤ ਸੇਤੀ।

ਸਭ ਬਿਰੰਚ ਤਰ ਧਿਆਨ ਤਹਿਜ ਸਬੇਦ ਵਖਾੜੈ ਨਿਰੰਕਾਰ ਨਿਰਵੈਰ ਅਵਰ ਨਹੀਂ ਦੂਸਰ ਕੋਏ ਪੰਜਨ ਗੜਨ ਸਮੱਥ ਤਰਨ ਤਾਰਨ ਪ੍ਰਭ ਸੋਏ ਨਾਨਾ ਪ੍ਰਕਾਰ ਜਨ ਜਗ ਕੀਓ ਜਨ ਮਥੁਰਾ ਰਸਨਾਰ ਸਹਿ ਸ੍ਰੀ ਸਤਨਾਮ ਕਰਤਾ ਪੁਰਖ ਗੁਰੂ ਰਾਮਦਾਸ ਤਹਿ ਵਸੈ ਗੁਰੂ ਸਮਰੱਥ ਗਹਿ ਕਰੀਆ ਧਰੁਵ ਬੁੱਧ ਸਮਤ ਸਮਾਰਨ ਕਉ ਫੁਨ ਧਰਮ ਤੁਜਾ ਫਿਰ ਅੰਤ ਸਦਾ ਅਗ ਪੂਨ ਪੁੰਜ ਤਰੰਗ ਨਿਵਾਰਨ ਕਉ ਮਥੁਰਾ ਜਨ ਜਾਨ ਕਹੀ ਜੀ ਸਾਚ ਸਹ ਔਰ ਕਛੂ ਨ ਵਿਚਾਰਨ ਕਉ ਹਰ ਨਾਮ ਬੋਹਿਤ ਬਡੋ ਕਲ ਮੈਂ ਭਵ ਸਾਗਰ ਭਾਰ ਉਤਾਰਨ ਕਉ ਸੰਤ ਹੀ ਸਤਸੰਗਤ ਸੰਗ ਸੁਰੰਗ ਤੇ ਜਸ ਗਾਵਤ ਹੈ ਤ੍ਰਮ ਪੰਥ ਤਰਿਓ ਤਰਨੀ ਤਰ ਆਪ ਰਹਿ ਲਿਵ ਧਾਰਨ ਤਾਵਤ ਹੈ ਮਥੁਰਾ ਪਨ ਭਾਗ ਭਲੇ ਉਨਕੇ ਮਨ ਇੱਛਤ ਹੀ ਫਲ ਕੇ ਮਨ ਇੱਛਤ ਹੀ ਫਲ ਪਾਵਤ ਹੈ ਰਵ ਕੇ ਸੁਤ ਕੋ ਤਿੰਨ ਤ੍ਰਾਸ ਕਹਾ ਜੋ ਚਰਨ ਗੁਰੂ ਚਿਤ ਲਾਵਤ ਹੈ ਨਿਰਮਲ ਨਾਮ ਸੁਧਾ ਪਰਪੂਰਨ ਸਬਦ ਤੁਰੰਗ ਪ੍ਰਗਟਿਤ ਦਿਨ ਆਗਰ ਗਹਿਰ ਗੰਭੀਰ ਅਥਾ ਅਤ ਵੱਡ ਸੋ ਪਰ ਸਦਾ ਸਭ ਬਿਦਰਤ ਨਾਗਰ ਸੰਤ ਮਰਾਲ ਕਰਹਿ ਕੰਤੂ ਹਲ ਤਿਨ ਜਮ ਤ੍ਰਾਸ ਮਿਟਿਓ ਦੁਖ ਕਾਗਰ ਕਲ ਯੁਗ ਦੁਰਤ ਦੂਰ ਕਰ ਬੇ ਕਹ ਦਰਸ਼ਨ ਗੁਰੂ ਸਗਲ ਸੁਖ ਸਾਗਰ ਜਕ ਮੁਨ ਧਿਆਨ ਤਰ ਫਿਰਤ ਸਗਲ ਜੁਗ ਕਬ ਹੁਕ ਕੋ ਪਾਵੈ ਆਤਮ ਪ੍ਰਗਾਸ ਕਉ ਬੇਦ ਬਾਣੀ ਸਹਿਤ ਬਿਰੰਚ ਜਸ ਗਾਵੈ ਜਾਕੋ ਸਿਵ ਮੁਨ ਗਹਿ ਨਤ ਜਾਤ ਕਬੇ ਲਸ ਕਉ ਜਕ ਜੋਗੀ ਜਤੀ ਸਿੱਧ ਸਾਧਿਕ ਅਨੇਕ ਤਪ ਜਟ ਝੂਠ ਪੇਖ ਕੀਏ ਫਿਰ ਤੇ ਉਦਾਸ ਕਉ ਸੁਤੈਨ ਸਤਿਗੁਰ ਸੁਖ ਪਾਏ ਕਿਰਪਾ ਧਾਰੀ ਜੀ ਨਾਮ ਕੀ ਬਡਾਈ ਦਈ ਗੁਰ ਰਾਮਦਾਸ ਕਉ ਨਾਮ ਨਿਧਾਨ ਧਿਆਨ ਅੰਤਰਗਤ ਤੇਜ ਪੁੰਜ ਤੇ ਲੋਕ ਪ੍ਰਗਾਸੇ ਦੇਖਤ ਦਰਸ ਪਟਕ ਪਰਮ ਭਜਤ ਦੁਖ ਪਰ ਹਰ ਸੁਖ ਸਹਿਜ ਬਿਗਾਸੇ ਸੇਵਕ ਸਿੱਖ ਸਦਾ ਅਤ ਲੁਭਿਤ ਅਲ ਸਮੂਹ ਜੋ ਕੁਸਮ ਸੁਭਾਸੇ ਵਿਦਿਆਮਾਨ ਗੁਰਿਆਪ ਥਪਿਓ ਥਿਰ ਸਾਚਾ ਤਖਤ ਗੁਰੂ ਰਾਮਦਾਸਾਏ ਤਾਰਿਓ ਸੰਸਾਰ ਮਾਇਆ ਮਦ ਮੋਹਿਤ ਅੰਮ੍ਰਿਤ ਨਾਮ ਦਿਓ ਸਮਰੱਥ ਹੁਣ ਕੀਰਤਵੰਤ ਸਦਾ ਸੁਖ ਸੰਪਤ ਹਿਰਦਿਆ ਰਸਿਧ ਨਾ ਛੋਡਾਏ ਸੱਥ ਦਾਨ ਵਡਾਓ ਅਤਵੰਤ ਮਹਾਬਲ ਸੇਵਕ ਦਾਸ ਕਹਿਓ ਇਹ ਤੱਥ ਤਾਹੇ ਕਹਾ ਪ੍ਰਵਾਹ ਕਾਹੂ ਕੀ ਜਾ ਕੇ ਵਸੀਸ ਤਰਿਓ ਗੁਰ ਹੱਥ ਤੀਨ ਭਵਨ ਭਰਪੂਰ ਰਹਿਓ ਸੋਏ ਆਪਣ ਸਰਸ ਕੀਓ ਨ ਜਗਤ ਕੋਈ ਆਪਣ ਆਪ ਆਪ ਹੀ ਪਾਇਓ ਸੁਰ ਨਰ ਅਸੁਰ ਅੰਤ ਨਹੀਂ ਪਾਇਓ ਪਾਇਓ ਨਹੀਂ ਅੰਤ ਸੁਰੇ ਅਸੁਰਹਿ ਨਾਰ ਗਣ ਗੰਧਰਵ ਖੋ ਜੰਤ ਫਿਰੇ ਅਵਿਨਾਸੀ ਅਚਲ ਜੋ ਨਹੀਂ ਸੰਭਵ ਪੁਰਖੋ ਤਮੇ ਅਪਾਰ ਪਰੇ ਕਰਨ ਕਾਰਨ ਸਮਰੱਥ ਦਾਸੋਈ ਸਰਵ ਜੀਅ ਮਨ ਤਿਹਾਇਓ ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮਹਿ ਤੈ ਹਰ ਪਰਮ ਪਦ ਪਾਇਓ ਸਤਿਗੁਰ ਨਾਨਕ ਭਗਤ ਕਰੀਏ ਕਮਾਨ ਤਨ ਮਨ ਤਨ ਗੋਬਿੰਦ ਦਿਓ ਅੰਗਦ ਅਨੰਤ ਮੂਰਤ ਨਿਜ ਧਾਰੀ ਅਗਮ ਗਿਆਨ ਰਸ ਰਸ ਹਈਓ ਗੁਰ ਅਮਰਦਾਸ ਕਰਤਾਰ ਕੀਓ ਵਸ ਵਾਹੋ ਵਾਹੋ ਕਰ ਧਿਆਇਓ ਸ੍ਰੀ ਗੁਰ ਰਾਮਦਾਸ ਜਯੋ ਜੈ ਜਗ ਮਹਿ ਤੈ ਹਰ ਪਰਮ ਪਦ ਪਾਇਓ ਨਾਰਦ ਧਰੁਵ ਪ੍ਰਹਿਲਾਦ ਸੁਦਾਮਾ।

ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮਹਿ ਤੈ ਹਰ ਪਰਮ ਪਦ ਪਾਇਓ ਮਨਸਾ ਕਰ ਸਿਮਰੰਤ ਤੁਜੈ ਨਰ ਕਾਮ ਕ੍ਰੋਧ ਮਿਟਿਓ ਜੋ ਤਿਣ ਬਾਚਾ ਕਰ ਸਿਮਰੰਤ ਤੁਜੈ ਤਿਨ ਦੁੱਖ ਦਰਿਦਰ ਮਿਟਿਓ ਜੋ ਖਿਣ ਕਰਮ ਕਰ ਤੋ ਦਰਸ ਪਰਸ ਪਰਸ ਸਰ ਬਲ ਭਟ ਜਸ ਗਾਇਓ ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮਹਿ ਤੈ ਹਰ ਪਰਮ ਪਦ ਪਾਇਓ ਜਿਹ ਸਤਿਗੁਰ ਸਿਮਰੰਤ ਨੈਨ ਕੇ ਤਿਮਰ ਮਿਟਹਿ ਖੇਨਾ ਜਿਹ ਸਤਿਗੁਰ ਸਿਮਰੰਥ ਹਿਰਦੈ ਹਰ ਨਾਮ ਦਿਨੋ ਦੇਨ ਜਿਹ ਸਤਿਗੁਰ ਸਿਮਰੰਥ ਜੀ ਕੀ ਤਪਤ ਮਿਟਾਵੈ ਜਿਹ ਸਤਿਗੁਰ ਸਿਮਰੰਥ ਰਿਧ ਸਿਧ ਨਵ ਨਿਧ ਪਾਵੈ ਸੋਈ ਰਾਮਦਾਸ ਗੁਰ ਬਲ ਪਾਣ ਮਿਲ ਸੰਗਤ ਧਨ ਧਨ ਕਰੋ ਜੇ ਸਤਿਗੁਰ ਲਗ ਪ੍ਰਭ ਪਾਈਐ ਸੋ ਸਤਿਗੁਰ ਸਿਮਰਹੋ ਨਰਹੋ ਜਿਨ ਸ਼ਬਦ ਕਮਾਏ ਪਰਮ ਪਦ ਪਾਇਓ ਸੇਵਾ ਕਰਤ ਨਾ ਛੋਡਿਓ ਪਾਸ ਤਾਤੇ ਗੌਹਰ ਗਿਆਨ ਪ੍ਰਗਟੁ ਜੀਆਉ ਰਹੁ ਦੁੱਖ ਦਰਿਦਰ ਅੰਧਿਆਰ ਕੋ ਨਾਸ ਕਵ ਕੀਰਤ ਜੋ ਸੰਤ ਚਰਨ ਮੁੜ ਲੱਗ ਹੈ ਤਿਨ ਕਾਮ ਕ੍ਰੋਧ ਜਨਮ ਕੋ ਨਹੀਂ ਤ੍ਰਾਸ ਜਿਵ ਅੰਗਦ ਅੰਗ ਸੰਗ ਨਾਨਕ ਗੁਰ ਤਿਵ ਗੁਰ ਅਮਰਦਾਸ ਕੈ ਗੁਰ ਰਾਮਦਾਸ ਜਿਨ ਸਤਿਗੁਰ ਸੇਵ ਪਦਾਰਥ ਪਾਇਆ ਨਿਸ ਬਾਸੁਰ ਹਰ ਚਰਨ ਨਿਵਾਸ ਤਾਤੇ ਸੰਗਤ ਸਗਨ ਭਾਏ ਪਉ ਮਨ ਹੈ ਤੁਮ ਮਲੀਆ ਗੁਰ ਪ੍ਰਗਟ ਸੁਭਾਸ ਤਰੂਪ ਪ੍ਰਹਿਲਾਦ ਕਬੀਰ ਤੇ ਲੋਚਨ ਨਾਮ ਲੈ ਤੁਪਜਿਓ ਜੋ ਪ੍ਰਗਾਸ ਜੇ ਪਿਖਤ ਅਤ ਹੋਏ ਰਹੱਸ ਮਾਨ ਸੋਈ ਸੰਤ ਸਹਾਰ ਗੁਰੂ ਰਾਮਦਾਸ ਨਾਨਕ ਨਾਮ ਨਿਰੰਜਨ ਜਾਣਿਆ ਕੀਨੀ ਭਗਤ ਪ੍ਰੇਮ ਰਿਵਲਾਈ ਤਾਤੇ ਅੰਗਦ ਅੰਗ ਸੰਗ ਪਇਓ ਸਾਇਰ ਤਿੰਨ ਸ਼ਬਦ ਸੁਰਤ ਕੀ

ਸਤਿਗੁਰ ਪ੍ਰਸਾਦ ਸਿਮਰੰ ਸੋਈ ਪੁਰਖ ਅਚਲ ਵਿਨਾਸੀ ਜਿਸ ਸਿਮਰਤ ਦੁਰਮਤ ਮਲ ਨਾਸੀ ਸਤਿਗੁਰ ਚਰਨ ਕਵਲ ਰਿਤ ਧਾਰੰ ਗੁਰ ਅਰਜੁਨ ਗੁਣ ਸਹਿਜ ਵਿਚਾਰੰ ਗੁਰ ਰਾਮਦਾਸ ਘਰ ਕੀਓ ਪ੍ਰਗਾਸਾ ਸਗਲ ਮਨੋਰਥ ਪੂਰੀ ਆਸਾ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ ਕਲ ਜੋੜ ਕਰ ਸੁਜਸ ਵਖਾਣਿਓ ਭਗਤ ਜੋਗ ਕਉ ਜੈਤ ਵਾਰ ਹਰ ਜਨ ਕਿਉ ਪਾਇਓ ਸ਼ਬਦ ਗੁਰੂ ਪ੍ਰਕਾਸਿਓ ਹਰ ਰਸਨ ਵਸਾਇਓ ਗੁਰੂ ਨਾਨਕ ਅੰਗਦ ਅਮਰ ਲਾਗ।

ਰਾਜਾ ਜਨਕ ਰਾਜ ਵਰਤਾਇਆ ਸਤਿਯੁਗ ਆਲੀਣਾ ਗੁਰ ਸਭ ਦੇ ਮਨ ਮਾਨਿਆ ਅਪਤੀਜ ਪਤੀਣਾ ਗੁਰੂ ਨਾਨਕ ਸੱਚ ਨੀਵ ਸਾਜ ਸਤਿਗੁਰ ਸੰਗ ਲੀਣਾ ਗੁਰ ਅਰਜੁਨ ਹਰ ਗੁਰ ਰਾਮਦਾਸ ਪਰੰਪਰ ਬੀਣਾ ਖੇਲ ਗੂੜੋ ਕੀਓ ਹਰ ਰਾਏ ਸੰਤੋਖ ਸਮਾਚਰਿਓ ਬਿਮਲ ਬੁੱਧ ਸਤਿਗੁਰ ਸਮਾਣਿਓ ਵਿਮਲ ਬੁੱਧ ਸਤਿਗੁਰ ਸਮਾਣੋ ਆ ਜੋਨੀ ਸੰਭਵਿਓ ਸੁਜਸ ਕਲ ਕਵੀਅਨ ਬਖਾਣਿਓ ਗੁਰੂ ਨਾਨਕ ਅੰਗਦ ਵਰਿਓ ਗੁਰ ਅੰਗਦ ਅਮਰ ਨਿਧਾਨ ਗੁਰ ਰਾਮਦਾਸ ਅਰਜੁਨ ਵਰਿਓ ਪਾਰਸ ਪਰਸ ਪ੍ਰਮਾਣ ਸਦ ਜੀਵਨ ਅਰਜੁਨ ਅਮੋਲ ਆ ਜੋਨੀ ਸੰਭਵ ਭੈ ਭੰਜਨ ਪਰ ਦੁੱਖ ਨਿਵਾਰ

ਦੇ ਅੰਗ ਦੇ ਅਮਰ ਸਤਿਗੁਰ ਸ਼ਬਦ ਸਮਾਇਆ ਤਨ ਧਨ ਗੁਰੂ ਰਾਮਦਾਸ ਗੁਰ ਜਿਨ ਪਾਰਸ ਪਰਸ ਮਿਲਾਇਓ ਜੈ ਜੈਕਾਰ ਜਸ ਜਗ ਅੰਦਰ ਮੰਦਰ ਭਾਗ ਜੁਗਤ ਸਿਵ ਰਹਿਤਾ ਗੁਰ ਪੂਰਾ ਪਾਇਓ ਵਡ ਭਾਗੀ ਲਿਵ ਲਾਗੀ ਮੇਦਨ ਭਰ ਸਹਿਤਾ ਭੈ ਪੰਜਨ ਪਰ ਪੀਰ ਨਿਵਾਰਨ ਕਲ ਸਹਾਰ ਤੋਹੇ ਜਸ ਬਖਤਾ ਕੁਲ ਸੋਢੀ ਗੁਰ ਰਾਮਦਾਸ ਤਨ ਧਰਮ ਤੁਜਾ ਅਰਜੁਨ ਹਰ ਭਗਤਾ ਧਰਮ ਧੀਰ ਗੁਰਮਤ ਗਭੀਰ ਪਰ ਦੁੱਖ ਬਿਸਾਰਣ ਸ਼ਬਦ ਸਾਰ ਹਰ ਸਮੇ ਉਦਾਰ ਅਹੂੰ ਮੇਵ ਨਿਵਾਰਣ ਮਹਾਦਾਨ ਸਤਿਗੁਰ ਗਿਆਨ ਮਨ ਚਾਉ ਨ ਹੁਟੈ ਸਤਵੰਤ ਹਰਨਾਮ ਮੰਤਰ ਨਵ ਨਿਧ ਨ ਨਿਖੁਟੈ ਗੁਰ ਨਾਮ

ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਸਲੋਕ ਵਾਰਾ ਤੇ ਵਧੀਕ ਮਹੱਲਾ ਪਹਿਲਾ ਉਤੰਗੀ ਪੈਓ ਹਰੀ ਗਹਿਰੀ ਗੰਭੀਰੀ ਸਸੜ ਸੁਹੀਆ ਕਿਵ ਕਰੇ ਨਿਬਣ ਨ ਜਾਏ ਥਣੀ ਗੱਚ ਜੇ ਲੱਗਾ ਗੜਬੜੀ ਸਖੀਏ ਤੌਲ ਹਰੀ ਸੇ ਪੀ ਟਹਿਦੇ ਡਿੱਠ ਮੈਂ ਮੁੰਦ ਨਾ ਗਰਭ ਥਣੀ ਸੁਣ ਮੁੰਦੇ ਹਰਣਾ ਖੀਏ ਗੂੜਾ ਬਹਿਣ ਅਪਾਰ ਪਹਿਲਾ ਵਸ ਸਿਆਣ ਕੈ ਤਾਂ ਕੀ ਚੈ ਵਾਪਾਰ ਦੋਹੀ ਜਿੱਚੈ ਦੁਰਜਨਾ ਮਿੱਤਰਾਂ ਕੂੰਜੈਕਾਰ ਜਿਤ ਦੋਹੀ ਸੱਚ

ਆਏ ਸਰਵਰ ਹੰਸ ਨਾ ਜਾਣਿਆ ਕਾਗ ਕੁਪੰਖੀ ਸੰਗ ਸਾਕਤ ਸਿਉ ਐਸੀ ਪ੍ਰੀਤ ਹੈ ਬੂਝ ਗਿਆਨੀ ਰੰਗ।

ਭਾਂਡਾ ਧੋਵੈ ਕੌਣ ਜੇ ਕੱਚਾ ਸਾਜਿਆ, ਧਾਤੂ ਪਾਂਜਰ ਲਾਏ ਕੂੜਾ ਪਾਜਿਆ।